ਕਹਿੰਦੇ ਨੇ ਇੱਕ ਜਗ੍ਹਾ ਘੜੇ ਪਏ ਸਨ। ਇੱਕ ਪਿਆਸਾ ਮਨੁੱਖ ਉਹਨਾਂ ਘੜਿਆਂ ਦੇ ਪਾਸ ਚਲਾ ਗਿਆ। ਹੁਣ ਲੱਗਾ ਪਾਣੀ ਪੀਣ। ਜਿਸ ਵੇਲੇ ਘੜੇ ਤੋਂ ਢੱਕਣ ਚੁੱਕਿਆ ਕੀ ਵੇਖਦਾ ਹੈ, ਵਿੱਚ ਚੰਦਰਮਾ ਨਜ਼ਰ ਆ ਰਿਹਾ ਹੈ। ਦੂਸਰੇ ਘੜੇ ਵੱਲ ਹੱਥ ਵਧਾਇਆ, ਉਸਦਾ ਢੱਕਣ ਚੁੱਕਿਆ, ਉਹਦੇ ਵਿੱਚ ਵੀ ਚੰਦਰਮਾ ਨਜ਼ਰ ਆ ਰਿਹਾ ਹੈ। ਹੈਰਾਨ ਹੋ ਗਿਆ, ਕਹਿੰਦਾ ਚੰਦਰਮਾ ਇੱਕ ਹੈ ਪਰ ਨਜ਼ਰ ਦੋਨਾਂ ਚੋਂ ਆ ਰਿਹਾ ਹੈ, ਨਜ਼ਰ ਦੋਨਾਂ ਵਿੱਚੋਂ ਆ ਰਿਹਾ ਹੈ, ਦਿਸ ਦੋਨਾਂ ਦੇ ਵਿੱਚ ਰਿਹਾ ਹੈ। ਸਾਹਿਬ ਕਹਿੰਦੇ ਨੇ ਬਸ ਗੱਲ ਇਤਨੀ ਕੁ ਹੈ, ਇਹ ਜਾਤ ਦਾ ਟੱਕਣ ਚੁੱਕਣ ਦੀ ਦੇਰੀ ਹੈ, ਹਉਮੀ ਹੰਕਾਰ ਦਾ ਟੱਕਣ ਚੁੱਕਣ ਦੀ ਦੇਰੀ ਹੈ। ਬਸ ਜਿਸ ਵੇਲੇ ਇਹ ਪੜਦਾ ਪਰੇ ਹੋਇਆ, ਜੋਤ ਸਾਹਮਣੇ ਨਜ਼ਰ ਆਵੇਗੀ। ਕਿਉਂਕਿ ਬਾਣੀ ਦਾ ਫੈਸਲਾ ਹੈ, ਏਕ ਅਨੇਕ ਵਿਆਪਕ ਪੂਰਕ ਹੈ, ਉਹ ਇੱਕ ਲੇਕਿਨ ਵਿਆਪਕ ਸਾਰਿਆਂ ਵਿੱਚ ਹੈ, ਹੈ ਉਹ ਇੱਕ ਪਰ ਅਨੇਕਤਾ ਦੇ ਨਾਲ ਸਾਰਿਆਂ ਵਿੱਚ ਰਮ

ਕਿਉਂਕਿ ਅੱਜ ਲੋੜ ਹੈ ਸਾਨੂੰ ਜੋਤ ਦੀ ਪਹਿਚਾਨ ਕਰਨ ਦੀ। ਉਹ ਭਾਈ ਜੀ, ਅਸੀਂ ਆਪਣੇ ਆਪ ਅੰਦਰ ਹੀ ਜੋਤ ਨਹੀਂ ਵੇਖੀ ਤੇ ਕਿਸੇ ਅੰਦਰ ਕਿਵੇਂ ਤੱਕਾਂਗੇ? ਆਓ ਪਹਿਲੇ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਅੰਦਰ ਅੰਤਰ ਧਿਆਨ ਹੋਈਏ, ਅੰਤਰਮੁਖੀ ਹੋਈਏ, ਵੇਖੀਏ ਕਿ ਵਾਕਈ ਜੋਤ ਅੰਦਰ ਹੈ ਕਿ ਜਾਂ ਤੇਰੇ ਹੋਮੇ ਤ੍ਰਿਸ਼ਨਾ ਦੀ ਚਟਾਨ ਨੇ ਉਸ ਨੂੰ ਵੀ ਦਬਾ ਲਿਆ ਹੈ। ਸਾਹਿਬ

ਸੋ ਇਹ ਬਚਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਹੁਣ ਤੁਸੀਂ ਇਹ ਦੇਖੋ, ਗੁਰੂ ਸਾਹਿਬਾਨ ਨੇ ਕਿਹਾ ਨਹੀਂ ਬਲਕਿ ਇਸ ਨੂੰ ਕਰ ਦਿਖਾਇਆ ਹੈ। ਹੁਣ ਕਰਕੇ ਵੀ ਐਸਾ ਦਿਖਾਇਆ ਹੈ ਕਿ ਮੇਰੀ ਨਿਗਾਹ ਅੰਦਰ ਕੇਵਲ ਜੋਤ ਨੂੰ ਥਾਂ ਹੈ, ਜਾਤ ਨੂੰ ਬਿਲਕੁਲ ਨਹੀਂ। ਮੈਂ ਜਾਤ ਨੂੰ ਮੰਨਦਾ ਹੀ ਨਹੀਂ, ਕੇਵਲ ਜੋਤ, ਕਿਉਂਕਿ ਮਨੁੱਖ ਦੇ ਅੰਦਰ ਜੋਤ ਹੈ ਤੇ ਮੈਂ ਕੇਵਲ ਜੋਤ ਦੀ ਪਹਿਚਾਣ ਦੱਸੀ ਹੈ। ਹੇ ਗੁਰਸਿੱਖ, ਤੂੰ ਜਿਹਦੇ ਅੰਦਰ ਵੇਖੇ ਜੋਤ ਵੇਖ, ਕਿਉਂਕਿ ਜੇ ਪ੍ਰਮਾਤਮਾ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਤੇ ਆਪਣੀ ਜੋਤ ਟਿਕਾ ਕੇ, ਜੇ ਤੈਨੂੰ ਅੱਖਾਂ ਦਿੱਤੀਆਂ ਨੇ ਤੇ ਕੇਵਲ ਇਸੇ ਲਈ ਕਿ ਤੂੰ ਪ੍ਰਮਾਤਮਾ ਦੀ ਜੋਤ ਹੀ ਵੇਖੇ। ਮੈਂ ਨਹੀਂ ਚਾਹੁੰਦਾ ਤੂੰ ਹੋਰ ਕੁਝ ਵੇਖੇ, ਕੇਵਲ ਪ੍ਰਮਾਤਮਾ ਦੀ ਜੋਤ ਹੀ ਵੇਖੇ। ਅੱਜ ਸਾਡੇ ਅੰਦਰ ਫਰਕ ਕਿਉਂ ਪਿਆ? ਅਸੀਂ ਜਾਤ ਵੇਖਨੇ ਆ, ਪ੍ਰਮਾਤਮਾ ਕਹਿੰਦਾ ਜੋਤ ਵੇਖੋ। ਜਾਤ ਤੱਕਨੇ ਆ, ਜੋਤ ਨਜ਼ਰ ਨਹੀਂ ਆਉਂਦੀ, ਜੋਤ ਛਿਪ ਜਾਂਦੀ ਹੈ। ਇਸ ਲਈ ਆਪਾਂ ਹੁਣ ਜੋਤ ਦੀ ਪਹਿਚਾਣ ਕਿਵੇਂ ਕਰਨੀ ਹੈ? ਗੁਰੂ ਨਾਨਕ ਪਾਤਸ਼ਾਹ ਅੱਗੇ ਬੇਨਤੀ ਕਰੀਏ, ਪਾਤਸ਼ਾਹ ਤੁਸਾਂ ਨੇ ਜੋਤ ਵੇਖੀ ਹੈ, ਇਸ ਵੀ ਤੁਹਾਡੇ ਸਿੱਖਾਂ ਸਾਡੇ ਤੇ ਵੀ ਕਰੋ ਕਿਰਪਾ, ਅਸੀਂ ਜੋਤ ਵੇਖ ਸਕੀ। ਸਾਧ ਸੰਗਤ, ਇੱਕੋ ਨਗਰ ਦੇ ਰਹਿਣ ਵਾਲੇ ਧੰਨ ਗੁਰੂ ਨਾਨਕ ਪਾਤਸ਼ਾਹ, ਇੱਥੇ ਹੀ ਰਹਿਣ ਵਾਲਾ ਐਸਾ ਇੱਕ ਮਨੁੱਖ, ਇੱਕ ਵਿਅਕਤੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜਦ ਮਿਲਦੇ ਕਹਿੰਦੇ ਪੁਰਖਾ ਸੁਣਾ ਕੀ ਹਾਲ ਹੈ, ਕਿੱਧਰ ਚੱਲੇ ਹੈ, ਕੀ ਕੰਮ ਕਰਨਾ ਹੈ? ਕਹਿਣ ਲੱਗਾ ਮਹਾਰਾਜ ਕੰਮ ਕੀ ਕਰਨਾ ਹੈ? ਮੈਂ ਲੋਕਾਂ ਦੀ ਉਸਤਤ ਕਰਨਾ। ਨਾ ਕੀ ਹੈ ਤੇਰਾ? ਕਹਿਣ ਲੱਗਾ ਜੀ ਦਾਨਾ। ਸਾਹਿਬ ਕਹਿਣ ਲੱਗੇ ਤੈਨੂੰ ਪਤਾ ਦਾਨਾ ਕਿਹਨੂੰ ਕਹਿੰਦੇ ਨੇ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਨੇ ਦਾਨਾ ਕਹਿੰਦੇ ਨੂੰ ਸਿਆਣੇ ਨੂੰ, ਬੁੱਧੀਮਾਨ ਨੂੰ, ਕਿ ਤੂੰ ਸਿਆਣਾ ਹੋ ਕੇ ਉਸਤਤ ਲੋਕਾਂ ਦੀ ਕਰਨੇ? ਆ ਮੈਂ ਤੈਨੂੰ ਸੱਚੇ ਮਾਲਕ ਦੀ ਉਸਤਤ ਕਰਨੀ ਦੱਸਾਂ। ਕਹਿਣ ਲੱਗੀ ਪਾਤਸ਼ਾਹ ਤੁਹਾਡਾ ਮੇਰਾ ਮੇਲ ਨਹੀਂ ਹੋ ਸਕਣਾ। ਤੁਸੀਂ ਬੇਦੀ ਕੁਲਭੂਸ਼ਣ, ਬੇਦੀ ਅਨਸ ਵਿੱਚੋਂ ਤੇ ਮੈਂ ਇੱਕ ਛੋਟੀ ਜਿਹੀ ਜਾਤ ਵਿੱਚ, ਤੁਹਾਡਾ ਮੇਰਾ ਸੰਗ ਕਿਵੇਂ ਹੋ ਸਕਦਾ? ਸਾਹਿਬ ਕਹਿਣ ਲੱਗੇ ਕਿਉਂ ਨਹੀਂ ਹੋ ਸਕਦਾ? ਮੈਂ ਤੇਰੀ ਜਾਤ ਤੇ ਨਹੀਂ ਪੁੱਛੀ, ਨਾ ਤੇਰੀ ਜਾਤ ਵੇਖੀ ਹੈ, ਮੈਂ ਤੇਰੇ ਅੰਦਰ ਜੋਤ ਵੇਖ ਕੇ ਆਵਾਜ਼ ਦਿੱਤੀ ਹੈ। ਜਿਹੜੀ ਤੇਰੇ ਅੰਦਰ ਜੋਤ ਹੈ ਨਾ, ਬੜੀ ਨਿਰਮਲ ਹੈ। ਤੇਰੇ ਮੇਰੇ ਵਿੱਚ ਅੰਤਰ ਕੀ ਹੈ? ਆ ਦਾਨਿਆ, ਮੈਂ ਤੈਨੂੰ ਦਾਨੇ ਤੋਂ ਮਰਦਾਨਾ ਬਣਾਵਾਂ। ਸੋਈ ਮਰਦ ਮਰਦ ਮਰਦਾਨਾ, ਦਾਨੇ ਤੋਂ ਮਰਦਾਨਾ ਬਣਾ ਦਿੱਤਾ। ਕਹਿਣ ਲੱਗੀ ਪਾਤਸ਼ਾਹ ਸਾਡੇ ਵਿੱਚ ਦੂਰੀ ਉਤਨੀ ਹੀ ਹੈ, ਉਹਦੇ ਵਿੱਚ ਫਰਕ ਨਹੀਂ ਪਿਆ। ਦਾਨੇ ਤੋਂ ਕੇਵਲ ਮਰਦਾਨਾ ਬਣਾਇਆ, ਗੱਲ ਨਹੀਂ ਬਣੀ, ਜਾਤ ਦੀ ਦੀਵਾਰ ਉੱਥੇ ਹੀ ਖੜੀ ਹੈ। ਸਾਹਿਬ ਕਹਿਣ ਲੱਗੇ ਭੋਲਿਆ, ਮੈਂ ਵੀ ਗਰਾ ਦਿੰਦਾ, ਦਾਨੇ ਤੋਂ ਮਰਦਾਨਾ ਤੇ ਮਰਦਾਨੇ ਤੋਂ ਭਾਈ ਮਰਦਾਨਾ। ਅੱਜ ਤੋਂ ਤੂੰ ਮੇਰਾ ਭਾਈ ਹੋਇਆ, ਲੈ ਹੁਣ ਤੇਰੇ ਤੇ ਮੇਰੇ ਵਿੱਚ ਅੰਤਰ ਕਾਹੀ ਨਾ, ਤੂੰ ਮੇਰਾ ਭਰਾ ਬਣ ਗਏ ਹੈ, ਤੂੰ ਤੇ ਮੈਂ ਇੱਕ ਹੋ ਗਏ ਹਾਂ। ਮੈਂ ਜਾਤ ਦੀ ਦੀਵਾਰ ਵੀ ਗਰਾ ਦਿੱਤੀ ਹੈ, ਅੱਜ ਮੈਂ ਤੈਨੂੰ ਆਪਣਾ ਭਰਾ ਬਣਾ ਲਿਆ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨਹੀਂ ਬਲਕਿ ਐਸਾ ਕਰ ਦਿਖਾਇਆ। ਸਤਿਗੁਰ ਦੀ ਬਾਣੀ ਹੈ।

ਉਹ ਭਾਈ ਮੈਂ ਤੇ ਜਾਤ ਨੂੰ ਮੰਨਦਾ ਹੀ ਨਹੀਂ, ਮੈਂ ਤੇ ਕੇਵਲ ਜੋਤ ਨੂੰ ਮੰਨਣਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇਕ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇੱਕ ਪਛੜੀ ਜਾਤੀ ਵਾਲਾ ਮਨੁੱਖ ਆਪਣੇ ਨਾਲ ਲਾ ਲਿਆ, ਆਪਣਾ ਭਾਈ ਬਣਾ ਲਿਆ, ਤੇ ਦੁਨੀਆਂ ਨੂੰ ਇਹ ਦੱਸਿਆ, ਦੁਨੀਆਂ ਦੇ ਲੋਕੋ ਦੇਖੋ ਮੇਰੀ ਨਿਗਾਹ ਅੰਦਰ ਜਾਤ ਨੂੰ ਕੋਈ ਥਾਂ ਨਹੀਂ, ਕੇਵਲ ਜੋਤ ਦੀ ਪਹਿਚਾਣ ਹੈ।

ਕਿਉਂਕਿ ਇਹ ਜਾਤ ਤਾਂ ਇੱਥੇ ਹੀ ਰਹਿ ਜਾਣੀ, ਅੱਗੇ ਨਾਲ ਨਹੀਂ ਜਾਣੀ। ਬਾਣੀ ਅੰਦਰ ਐਸਾ ਜ਼ਿਕਰ ਮਿਲਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ।

ਉਹ ਭਾਈ ਜਿੱਥੇ ਲੇਖਾ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਉੱਥੇ ਜਾਤ ਹੋਣੀ ਹੈ। ਕੇਵਲ ਜੋਤ ਨਾਲ ਨਬੇੜਾ ਹੋਣਾ, ਆਤਮਾ ਨਾਲ ਨਬੇੜਾ ਹੋਣਾ ਤੇ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਹੈ। ਇਸ ਲਈ ਖਿਆਲ ਕਰ ਲੈ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹੀ ਜਾਤ ਨਾ ਜਾਏ। ਜਿੱਥੇ ਲੇਖਾ ਹੋਣਾ ਉੱਥੇ ਇਹਨਾਂ ਨੇ ਨਹੀਂ ਹੋਣਾ। ਇਸ ਲਈ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਈਸਾ ਭਾਈ ਮਰਦਾਨਾ ਜੀ ਨੂੰ ਇਹ ਗੱਲ ਸਮਝਾ ਦਿੱਤੀ, ਲੈ ਭਾਈ ਅੱਜ ਤੋਂ ਤੂੰ ਮੇਰਾ ਭਾਈ ਹੈ ਤੇ ਇਹ ਤਿੰਨ ਗੱਲਾਂ ਆਪਣੀ ਝੋਲੀ ਪਾ ਲੈ। ਪਾਈਸਾ ਭਾਈ ਮਨੀ ਸਿੰਘ ਜੀ ਗਿਆਨ ਰਤਨਾਮਲੀ ਵਿੱਚ ਐਸਾ ਸੁੰਦਰ ਕਰਕੇ ਲਿਖਦੇ ਨੇ, ਜੋ ਤਿੰਨ ਬਚਨ ਭਾਈ ਮਰਦਾਨੇ ਦੀ ਝੋਲੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਏ ਨੇ, ਸਤਿਗੁਰ ਕਿਰਪਾ ਕਰਨ ਅਸੀਂ ਸਾਰੇ ਉਹ ਬਚਨ ਕਮਾ ਸਕੀਏ। ਉਹ ਬਚਨ ਕਿਹੜੇ ਨੇ? ਸਾਧ ਸੰਗਤ ਪਿਆਰ ਨਾਲ ਸੁਣੋ। ਪਹਿਲੀ ਗੱਲ ਕਹਿਣ ਲੱਗੇ ਭਾਈ ਮਰਦਾਨਾ ਜੀ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਦੂਸਰੀ ਗੱਲ, ਪਿਛਲ ਰਾਤੀ ਜਾਗਣਾ ਹੈ ਜੀ ਮਹਾਰਾਜ। ਤੀਸਰਾ ਬਚਨ, ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਆਖੀਆਂ। ਪਹਿਲੀ ਗੱਲ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਦੂਸਰੀ ਗੱਲ, ਪਿਛਲ ਰਾਤੀ ਜਾਗ ਕੇ ਸਤਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਤੇ ਤੀਸਰੀ ਗੱਲ, ਆਏ ਗਏ ਅਭਿਆਗਤ ਦੀ ਸੇਵਾ ਕਰਨੀ। ਇਹ ਤਿੰਨ ਗੱਲਾਂ ਭਾਈ ਸਾਹਿਬ ਦੀ ਝੋਲੀ ਪਾਈਆਂ। ਤੇ ਸਾਧ ਸੰਗਤ, ਅੱਜ ਇਹੀ ਬਚਨ ਗੁਰੂ ਨਾਨਕ ਦੇ ਭਾਈ ਸਾਹਿਬ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ। ਤੇ ਸਾਧ ਸੰਗਤ, ਜਿਨ੍ਹੇ ਗੁਰੂ ਦਾ ਬਚਨ ਮੰਨਿਆ, ਇਤਿਹਾਸ ਪੜ ਕੇ ਵੇਖੋ, 47 ਸਾਲ ਸਾਥ ਨਿਭਾਇਆ। ਅੱਜ ਦਾ ਸਾਥੀ, ਅੱਜ ਦਾ ਪੁੱਤਰ, ਅੱਜ ਦਾ ਭਰਾ ਇੰਨਾ ਸਾਥ ਨਹੀਂ ਨਿਭਾਉਂਦਾ ਜਿੰਨਾ ਸਾਥ ਭਾਈ ਮਰਦਾਨੇ ਨੇ ਗੁਰੂ ਨਾਨਕ ਦਾ ਨਿਭਾਇਆ। ਮੈਂ ਤੇ ਇੰਜ ਕਹਾਂਗਾ, ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਸੀ ਭਾਈ ਮਰਦਾਨੇ ਤੇ, ਇੰਨਾ ਪਿਆਰ ਕਰਦੇ ਸਨ, ਜੋ 47 ਸਾਲ ਸਾਥ ਰਹੇ ਨਾਲ ਨਿਭੇ। ਫਿਰ ਇਤਨਾ ਮਾਨ ਦਿੱਤਾ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਪਾਈਸਾ ਭਾਈ ਮਰਦਾਨਾ ਜੀ ਦੇ ਮੁਖੋਂ ਨਿਕਲੇ ਬਚਨ ਆਪਣਾ ਹੱਕ ਆਪਣਾ ਨਾਂ ਦੇ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਕਰ ਦਿੱਤੇ। ਮਰਦਾਨਿਆਂ, ਤੈਨੂੰ ਹੱਕ ਹੈ, ਤੂੰ ਮੇਰਾ ਨਾਂ ਲੈ ਕੇ ਬਾਣੀ ਉਚਾਰਨ ਕਰ ਸਕਦਾ ਹੈ। ਇਤਨੀ ਵਡਿਆਈ, ਇਤਨਾ ਮਾਣ। ਤੇ ਮੈਂ ਸਾਧ ਸੰਗਤ ਇਹ ਬਚਨ ਕਰਾਂ, ਅੰਤ ਸਮਾਂ ਜਿਸ ਵੇਲੇ ਭਾਈ ਸਾਹਿਬ ਦਾ ਆਇਆ, ਤਾਂ ਵੀ ਭਾਈ ਸਾਹਿਬ ਭਾਈ ਮਰਦਾਨਾ ਦੀ ਇਤਨੀ ਖੁਸ਼ ਕਿਸਮਤ, ਗੁਰੂ ਨਾਨਕ ਪਾਤਸ਼ਾਹ ਦੀ ਝੋਲੀ, ਗੁਰੂ ਨਾਨਕ ਦੀ ਗੋਦ, ਕਰਤਾਰਪੁਰ ਦੀ ਧਰਤੀ, ਆਖਰੀ ਸਵਾਸ ਤੇ ਗੁਰੂ ਨਾਨਕ ਨਾਲ ਕੁਝ ਬਚਨ ਹੋ ਰਹੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਮੇਰੀ ਜ਼ਿੰਦਗੀ ਦੇ ਚੰਦ ਸਵਾਸ ਬਾਕੀ ਰਹਿ ਗਏ ਨੇ। ਜਿਸ ਵੇਲੇ ਇਹ ਬਚਨ ਆਖਿਆ ਤੇ ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਤੂੰ ਤੇ ਬ੍ਰਹਮ ਗਿਆਨੀ ਹੋ ਗਿਆ। ਆਪਣੇ ਸਵਾਸ ਵੀ ਦੱਸ ਰਿਹਾ ਗਿਣ ਕੇ ਕਿ ਇੰਨੇ ਸਵਾਸ ਹੋਰ ਬਾਕੀ ਰਹਿ ਗਏ ਨੇ, ਤੂੰ ਬ੍ਰਹਮ ਗਿਆਨੀ ਹੋ ਗਏ। ਕਹਿਣ ਲੱਗਾ, ਪਾਤਸ਼ਾਹ ਇਹ ਸਭ ਤੁਹਾਡੀ ਕਿਰਪਾ, ਤੁਹਾਡੀ ਛਤਰ ਛਾਇਆ ਹੇਠ ਰਿਹਾ, ਤੁਹਾਡੀ ਸੰਗਤ ਕੀਤੀ ਹੈ ਤੇ ਇਹ ਮੈਨੂੰ ਮਾਣ ਹਾਸਲ ਹੋਇਆ। ਸਤਿਗੁਰ ਕਹਿਣ ਲੱਗੇ, ਮਰਦਾਨਿਆਂ ਇੱਕ ਗੱਲ ਤੇ ਦੱਸ, ਅੰਤ ਸਮਾਂ ਆਇਆ, ਤੇਰਾ ਆਖਰੀ ਸਵਾਸ ਚੱਲ ਰਹੇ ਨੇ, ਤੂੰ ਦੱਸ ਮੈਂ ਤੇਰੇ ਅੰਤ ਸਮੇਂ ਤੇਰਾ ਸਸਕਾਰ ਕਵਾਂ ਜਾਂ ਇਸ ਦੇਹ ਨੂੰ ਦਫਨਾ ਦੇ। ਭਾਈ ਸਾਹਿਬ ਉਸ ਵੇਲੇ ਹੱਥ ਬੰਨ ਕੇ ਬੇਨਤੀ ਕਰਦੇ ਨੇ, ਹੇ ਪਾਤਸ਼ਾਹ, ਹੇ ਮੇਰੇ ਪਾਤਸ਼ਾਹ, ਇਹ ਤੁਸੀਂ ਕੀ ਕਹਿ ਰਹੇ ਹੋ ਕਿ ਮੇਰੀ ਦੇਹ ਨੂੰ ਦਫਨਾਉਣਾ ਜਾਂ ਸਸਕਾਰ ਕਰਨੇ? ਹੇ ਪਾਤਸ਼ਾਹ, ਇਹਨੂੰ ਦਫਨਾਈ ਨਾ, ਇਹਨੂੰ ਕਿਸੇ ਮੜੀ ਗੋਰ ਵਿੱਚ ਨਾ ਪਾਈ। ਕੀ ਤੁਸੀਂ ਚਾਹੁੰਦੇ ਹੋ ਇੱਕ ਮੜੀ ਵਿੱਚੋਂ ਨਿਕਲਿਆ ਮੈਨੂੰ ਦੁਬਾਰਾ ਮੜੀ ਵਿੱਚ ਪਾਉਣਾ ਚਾਹੁੰਦੇ? ਭਾਈ ਸਾਹਿਬ ਨੇ ਸਰੀਰ ਨੂੰ ਮੜੀ ਆਖਿਆ, ਇੱਕ ਮੜੀ ਵਿੱਚੋਂ ਕੱਢ ਕੇ ਦੂਜੀ ਮੜੀ ਵਿੱਚ ਪਾਉਣਾ ਚਾਹੁੰਦੇ ਹੋ? ਨਾ ਪਾਤਸ਼ਾਹ, ਮੇਰਾ ਸੰਸਕਾਰ ਕਰਨਾ, ਮੇਰਾ ਸੰਸਕਾਰ ਕਰਨਾ। ਤੇ ਸਾਧ ਸੰਗਤ, ਕਈ ਇਰਖਾਲੂ ਈਰਖਾ ਵਿੱਚ ਐਸਾ ਵੀ ਬਚਨ ਕਰ ਦਿੰਦੇ ਨੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਕਬਰ ਖੁਰਮ ਸ਼ਹਿਰ ਅੰਦਰ ਬਣੀ ਹੈ। ਸਾਡਾ ਇਤਿਹਾਸ ਗਵਾਹੀ ਦਿੰਦਾ, ਪਹਿਲੇ ਤੇ ਸਨ ਨਹੀਂ ਰਲਦਾ, ਸਮਾਂ ਨਹੀਂ ਬਣਦਾ। ਦੂਜੀ ਗੱਲ, ਖੁਰਮ ਸ਼ਹਿਰ ਉੱਥੇ ਦੀ ਇਹ ਗੱਲ ਹੀ ਨਹੀਂ ਹੈ, ਗੱਲ ਹੈ ਕਰਤਾਰਪੁਰ ਦੀ ਧਰਤੀ ਦੀ।
ਤੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨੇ ਨੂੰ ਇੰਨੀ ਗੱਲ ਫਿਰ ਕਹਿ ਦਿੱਤੀ, ਮਰਦਾਨਿਆਂ ਲੈ ਫਿਰ ਤੇਰੀ ਦੇਹ ਦਾ ਸੰਸਕਾਰ ਹੀ ਹੋਵੇਗਾ ਇਸ ਗੱਲ ਨੂੰ ਯਾਦ ਕਰਨੀ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਤੇ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਤੇ ਜੇ ਈਰਖਾਵਾਦੀ ਜੇ ਐਸੀ ਗੱਲ ਕਰਦੇ ਵੀ ਨੇ, ਇਹਦਾ ਭਾਵ ਇਹ ਹੋ ਗਿਆ ਉਹ ਮਰਦਾਨੀ ਨੂੰ ਕਬਰ ਚ ਨਹੀਂ ਪਾ ਰਿਹਾ ਬਲਕਿ ਗੁਰੂ ਨਾਨਕ ਨੂੰ ਕਬਰ ਚ ਪਾ ਰਹੇ ਨੇ। ਨਹੀਂ ਭਾਈ, ਜੋ ਬਾਤ ਹੈ ਉਸ ਨੂੰ ਕਹਿਣਾ ਸਾਡਾ ਫਰਜ਼ ਬਣਦਾ ਹੈ। ਖੈਰ, ਗੁਰੂ ਨਾਨਕ ਪਾਤਸ਼ਾਹ ਨੇ ਜੋਤ ਨੂੰ ਵੇਖ ਕੇ ਇਤਨੀ ਵਡਿਆਈ ਬਖਸ਼ੀ ਹੈ ਤੇ ਸਾਨੂੰ ਕਹਿੰਦੇ ਨੇ, ਹੇ ਪੁਰਖਾ, ਹੇ ਮਨੁੱਖ, ਹੇ ਇਨਸਾਨ, ਆ ਤੂੰ ਵੀ ਜੋਤ ਵੇਖ, ਜਾਤ ਨਾ ਪੁੱਛ। ਮੈਂ ਬਚਨ ਇਸ ਲਈ ਕਰ ਰਿਹਾ ਕਿ ਜਿਸ ਗੁਰੂ ਨਾਨਕ ਅੱਗੇ ਅਸੀਂ ਸੀਸ ਨਵਾਨੇ ਆ, ਕੇਵਲ ਸਾਡਾ ਸਿਰ ਹੀ ਨਿਵਦਾ ਜਾਂ ਸਾਡਾ ਹਿਰਦਾ ਵੀ ਨਿਵੇ ਹੈ? ਕਿ ਅਸੀਂ ਕਦੀ ਮਨ ਵੀ ਨਵਾਇਆ, ਸੀਸ ਨਵਾਇਆ, ਕਿਆ ਥੀ ਹੈ ਜਾਂ ਹਿਰਦੈ ਕਸੁੱਦੇ ਜਾਏ? ਕੀ ਫਾਇਦਾ ਸੀਸ ਨਵਾਣ ਦਾ? ਕਿ ਅਸੀਂ ਗੁਰੂ ਦਾ ਬਚਨ ਵੀ ਮੰਨਣੇ ਆ? ਆਓ ਭਾਈ, ਅੱਜ ਤੋਂ ਆਪਾਂ ਗੁਰੂ ਦਾ ਬਚਨ ਕਮਾਣਾ ਸ਼ੁਰੂ ਕਰੀਏ, ਬਚਨ ਮੰਨਣਾ ਸ਼ੁਰੂ ਕਰੀਏ। ਗੁਰੂ ਨਾਨਕ ਪਾਤਸ਼ਾਹ ਦੇ ਇਸ ਬਚਨ ਨੂੰ ਬੁਲੰਦ ਕਰ ਰਹੇ ਨੇ ਧੰਨ ਗੁਰੂ ਅੰਗਦ ਸਾਹਿਬ, ਕਿਉਂਕਿ ਉਹ ਵੀ ਗੁਰੂ ਨਾਨਕ ਦੀ ਜੋਤ ਹਨ। ਐਸੀ ਗੁਰਮੁਖੀ ਦੇ ਅੱਖਰ ਧੰਨ ਗੁਰੂ ਅੰਗਦ ਸਾਹਿਬ ਬਣਾਉਂਦੇ ਨੇ ਤੇ ਸੰਗਤ ਵਿੱਚ ਪ੍ਰਚਾਰ ਕਰਦੇ ਨੇ। ਸੰਗਤ ਬਣਾ ਕੇ ਕਹਿੰਦੇ ਉਹਨਾਂ ਨੇ ਸਭ ਨੂੰ ਇੱਕੋ ਜਿਹਾ ਮਾਣ ਦਿੱਤਾ ਹੈ ਤੇ ਸਾਧ ਸੰਗਤ। ਫਿਰ ਉਪਰੰਤ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਰਾਮਦਾਸ ਚੱਕ ਵਸਾਉਂਦੇ ਨੇ, 52 ਜਾਤੀਆਂ ਨੂੰ ਵਸਾ ਕੇ ਅਵਾਰਡ ਦਿੰਦੇ ਨੇ, ਆਓ ਭਾਈ ਇੱਥੇ ਹਰ ਕੋਈ ਆ ਕੇ ਰਹਿ ਸਕਦਾ, ਹਰ ਕੋਈ ਬਹਿ ਸਕਦਾ। ਸਤ ਬਲਵੰਡ ਜੀ ਬਾਣੀ ਵਿੱਚ ਕਹਿੰਦੇ ਨੇ ਇਹ ਸਾਰੀ ਗੱਲ ਜੋਤ ਦੀ ਇੱਕੋ ਜੀ ਗੁਰੂ ਦੀ ਕਿਉਂ ਹੈ? ਕਿਉਂਕਿ ਗੁਰੂ ਦੀ ਜੋਤ ਜੋ ਇੱਕੋ ਹੀ,

ਜੋਤ ਇੱਕ ਹੈ ਤੇ ਜੁਗਤ ਵੀ ਇੱਕ ਹੈ। ਹੁਣ ਜੋਤ ਹੋਵੇਗੀ ਤੇ ਜੁਗਤੀ ਮਿਲੇਗੀ, ਜੇ ਜੋਤ ਨਹੀਂ ਤੇ ਜੁਗਤ ਕਿੱਥੋਂ ਆਉਣੀ। ਹੁਣ ਅਸੀਂ ਦੀਵਾ ਜਗਾਉਣਾ ਹੋਵੇ, ਜੋਤ ਤਾਂ ਹੈ ਪਰ ਜਦ ਤੱਕ ਜੁਗਤੀ ਨਾ ਹੋਵੇ ਜੋਤ ਨਹੀਂ ਬਾਲੀ ਜਾ। ਜੋਤ ਬਲਦੀ ਹੈ ਜੁਗਤੀ ਨਾਲ, ਪਰ ਪਹਿਲੇ ਜੋਤ ਫਿਰ ਜੁਗਤ। ਖੈਰ ਸੋ ਸਾਧ ਸੰਗਤ, ਫਿਰ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਧੰਨ ਗੁਰੂ ਅਰਜਨ ਸਾਹਿਬ, ਹੁਣ ਉਹਨਾਂ ਤੇ ਕਮਾਨ ਕਰ ਦਿੱਤੀ। ਉਹ ਕਹਿਣ ਲੱਗੇ ਭਾਈ ਇਸ ਜੋਤ ਦੀ ਪਹਿਚਾਣ ਕਿਵੇਂ

ਗੁਰੂ ਨਾਨਕ ਪਾਤਸ਼ਾਹ ਦੀ ਇਸ ਆਵਾਜ਼ ਨੂੰ ਪੰਚਮ ਪਾਤਸ਼ਾਹ ਨੇ ਇਸ ਤਰ੍ਹਾਂ ਬੁਲੰਦ ਰੱਖਿਆ, ਐਸਾ ਬੁਲੰਦ ਰੱਖਿਆ। ਹੁਣ ਜਿਸ ਵੇਲੇ ਜੋਤ ਦੀ ਗੱਲ ਚੱਲੀ, ਅੱਜ ਵੇਖੋ ਤੁਸੀਂ ਧੰਨ ਗੁਰੂ ਅਰਜਨ ਸਾਹਿਬ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਕੇ, ਗੁਰੂ ਗ੍ਰੰਥ ਦੀ ਸਾਜਨਾ ਕਰਕੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਮਾਣ ਦਿੱਤਾ ਜਿਨ੍ਹਾਂ ਨੂੰ ਕੋਈ ਵੀ ਆਪਣੇ ਨੇੜੇ ਨਹੀਂ ਸੀ ਬਹਿਣ ਦਿੰਦਾ। ਇੱਥੋਂ ਤੱਕ ਕਿ ਜਿਸ ਵੇਲੇ ਭਗਤ ਨਾਮ ਦੇਵ ਨੂੰ ਜੋਹਰੇ ਮੰਦਰ ਵਿੱਚੋਂ ਕੱਢਿਆ ਗਿਆ, ਉਦੋਂ ਹਰਿਮੰਦਰ ਵਿੱਚ ਥਾਂ ਕਿੰਨੇ ਦਿੱਤੀ? ਆਓ ਜਰਾ ਖਿਆਲ ਕਰਨਾ, ਜਿਹੜਾ ਹਰਿਮੰਦਰ ਗੁਰੂ ਨੇ ਤਿਆਰ ਕੀਤਾ ਹੈ, ਇਸ ਹਰਿਮੰਦਰ ਅੰਦਰ ਹਰ ਕਿਸੇ ਨੂੰ ਮਾਣ ਤੇ ਸਤਿਕਾਰ ਕਿਵੇਂ ਮਿਲਿਆ?

ਧਿਆਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਇਸ ਹਰਿਮੰਦਰ ਦੀ ਉਸਾਰੀ ਕੀਤੀ, ਹਰਿਮੰਦਰ ਨੂੰ ਤਿਆਰ ਕੀਤਾ ਤੇ ਹਰਿਮੰਦਰ ਜਿਸ ਵੇਲੇ ਸਾਜਿਆ ਤੇ ਸਾਧ ਸੰਗਤ ਇਸ ਹਰਿਮੰਦਰ ਦੀ ਨੀਂਹ ਪੱਥਰ ਫਾਊਂਡੇਸ਼ਨ ਰੱਖਣ ਵਾਲਾ ਕੌਣ ਹੈ? ਸਾਈਂ ਮੀਆਂ ਮੀਰ। ਹੁਣ ਇੱਥੋਂ ਸਾਨੂੰ ਪ੍ਰਤੀਕ ਕੀ ਹੁੰਦਾ ਕਿ ਧੰਨ ਗੁਰੂ ਅਰਜਨ ਸਾਹਿਬ ਦੀ ਨਿਗਾਹ ਅੰਦਰ ਜੋਤ ਨੂੰ ਥਾਂ ਹੈ, ਜਾਤ ਨੂੰ ਨਹੀਂ। ਜੇ ਕੋਈ ਸਵਾਲ ਕਰੇ ਸਾਈਂ ਮੀਆਂ ਮੀਰ ਤੇ ਮੁਸਲਮਾਨ ਸੀ ਤੇ ਹਰਿਮੰਦਰ ਹੋਵੇ ਗੁਰਸਿੱਖਾਂ ਦਾ, ਗੁਰੂ ਦਾ ਘਰ, ਉਹਦਾ ਨੀਂਹ ਪੱਥਰ ਉਹ ਰੱਖੇ, ਨਹੀਂ। ਇੱਥੇ ਇਹ ਸਵਾਲ ਨਹੀਂ ਹੈ, ਇੱਥੇ ਗੱਲ ਹੈ ਜੋਤ ਦੀ। ਉੱਚੀ ਨਿਰਮਲ ਜੋਤ ਵੇਖ ਕੇ ਉਹਦੇ ਕੋਲ ਨੀਂਹ ਪੱਥਰ ਰਖਵਾਇਆ ਤੇ ਹਰਿਮੰਦਰ ਐਸਾ ਤਿਆਰ ਕਰ ਦਿੱਤਾ। ਦੁਨੀਆਂ ਵਿੱਚ ਮੰਦਰ ਤੇ ਬਥੇਰੇ ਨੇ, ਹਰਿਮੰਦਰ ਇੱਕੋ ਹੈ। ਉਸ ਹਰਿਮੰਦਰ ਦੀ ਸਾਜਨਾ ਕਰਕੇ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਕਹਿੰਦੇ ਨੇ ਚਾਰ ਦਰਵਾਜੇ ਰੱਖੇ, ਪਰ ਚਾਰ ਦਰਵਾਜੇ ਰੱਖ ਕੇ ਰਸਤਾ ਇੱਕੋ ਰੱਖਿਆ। ਹੁਣ ਇਹ ਆਵਾਜ਼ ਕੀ ਦਿੰਦਾ ਆਉਣ ਵਾਲੇ ਨੂੰ ਕਿ ਭਾਈ ਆਉਣ ਦਾ ਰਸਤਾ ਇੱਕ ਹੈ, ਆ ਤੂੰ ਜਿੱਥੋਂ ਮਰਜ਼ੀ, ਪੂਰਬ ਤੋਂ ਆ, ਪੱਛਮ ਤੋਂ ਆ, ਉੱਤਰ ਤੋਂ ਆ, ਦੱਖਣ ਤੋਂ ਆ, ਆਉਣਾ ਤੈਨੂੰ ਇੱਕੋ ਰਸਤੇ ਪੈਣਾ ਹੈ। ਲੇਕਿਨ ਜਿਸ ਵੇਲੇ ਅੰਦਰ ਆ ਜਾਏਗਾ, ਉੱਥੇ ਅੰਦਰ ਕੀ ਹੈ? ਚਾਰ

ਕਿਉਂਕਿ ਉੱਥੇ ਅੰਦਰ ਜੋਤ ਦੀ ਪਹਿਚਾਣ ਦੱਸੀ ਜਾਂਦੀ। ਇੱਕ ਜੋਤ ਨੂੰ ਮੰਨਣ ਵਾਲੇ ਸਤਿਗੁਰ ਨੇ ਇਹ ਆਵਾਜ਼ ਦਿੱਤੀ ਹੈ ਤੇ ਸਾਧ ਸੰਗਤ। ਇਸ ਲਈ ਹਰਿਮੰਦਰ ਨੂੰ ਐਸਾ ਕਹਿਣਾ ਪਿਆ ਤੇ ਸਤਿਗੁਰ ਨੇ ਬਾਣੀ ਵਿੱਚ

ਨਾਨਕ ਕਸ ਮਲ ਜਾਏ ਨਾ ਐ ਰਾਮਦਾਸ ਸਰ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਅੰਮ੍ਰਿਤਸਰ ਐਸਾ ਹਰਿਮੰਦਰ ਹੈ ਜਿਹਦੀ ਇੱਕ ਸਿਫਤ ਨਹੀਂ ਅਨੇਕਾਂ ਸਿਫਤਾਂ ਕਿਹੜੀ ਕਿਹੜੀ ਕੀਤੀ ਜਾ ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨਾ ਤੇ ਕੌਆ ਹੰਸ ਹੋ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਕਿਤੇ ਲਿਖਿਆ ਕਿ ਸਿੱਖ ਹੀ ਨਾ ਆਵੇ? ਬਿਲਕੁਲ ਨਹੀਂ, ਹਰ ਕਿਸੇ ਲਈ, ਹਰ ਕਿਸੇ ਨੂੰ ਆ ਜਾਏ, ਕੋਈ ਵੀ ਆਵੇ, ਜਿਹੜਾ ਵੀ ਨਾ ਆਵੇਗਾ ਆਪਣੀ ਕੁਲਾਂ ਦਾ ਉਧਾਰ ਕਰ ਲਵੇਗਾ, ਐਸਾ ਹਰਿਮੰਦਰ। ਤੇ ਇਸ ਹਰਿਮੰਦਰ ਅੰਦਰ ਤੁਸੀਂ ਵੇਖ ਲਓ ਸਤਿਗੁਰੂ ਜੀ ਨੇ ਕਿੰਨਾ ਕਿੰਨਾ ਨੂੰ ਆਵਾਜ਼ ਦੇ ਕੇ ਨਹੀਂ ਬੁਲਾਇਆ, ਜਿਹਨੂੰ ਸਮਾਜ ਨੇ ਦੁਰਕਾਰਿਆ, ਜਿਹਨੂੰ ਮੰਦਰੋਂ ਕੱਢਿਆ, ਉਹਨੂੰ ਹਰਿਮੰਦਰ ਬਿਠਾ ਦਿੱਤਾ। ਨਾਮਦੇਵ ਮੰਦਰ ਵਿੱਚ ਆ ਕੇ ਬੈਠਾ ਸੀ, ਭਗਤੀ ਕਰਨ ਲੱਗਾ, ਧਰਮ ਦੇ ਠੇਕੇਦਾਰਾਂ ਚੁੱਕ ਕੇ ਬਾਹਰ ਮਾਰਿਆ, ਤੂੰ ਸ਼ੂਦਰ ਨੀਵੀਂ ਜਾਤ ਵਿੱਚੋਂ ਮੰਦਰ ਵਿੱਚ ਬਹਿ ਕੇ ਭਗਤੀ ਕਰਨੇ ਬਾਹਰ ਕੱਢ ਕੇ ਸੁੱਟ ਦਿੱਤਾ। ਪਰ ਸਾਧ ਸੰਗਤ ਖਿਆਲ ਕਰਨਾ, ਨਾਮਦੇਵ ਨੇ ਮੰਦਰ ਦੇ ਪਿਛਵਾੜੇ ਬਹਿ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਦੂਜਾ ਮੰਦਰ ਨਹੀਂ ਬਣਾਇਆ। ਤੇ ਸਾਡੇ ਵਿੱਚ ਕੀ ਹੁੰਦਾ ਜੇ ਕਿਸੇ ਪ੍ਰਬੰਧਕ ਨੂੰ ਇੱਕ ਗੁਰਦੁਆਰਿਓਂ ਕੱਢ ਦਈਏ, ਉਹ ਦੂਜਾ ਗੁਰਦੁਆਰਾ ਬਣਾ ਲੈਂਦਾ, ਕਹਿੰਦਾ ਕੀ ਹੋਇਆ ਤੂੰ ਮੈਨੂੰ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਦਿਆਂਗਾ। ਪਰ ਨਾਮਦੇਵ ਨੇ ਦੂਜਾ ਮੰਦਰ ਨਹੀਂ ਬਣਾਇਆ, ਉਹ ਮੰਦਰ ਦੇ ਪਿਛਵਾੜੇ ਬਹਿ ਕੇ ਕਹਿਣ ਲੱਗਾ ਹੇ ਪ੍ਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ ਤੇ ਤੇਰੇ ਧਰਮ ਦੇ ਠੇਕੇਦਾਰਾਂ ਮੈਨੂੰ ਚੁੱਕ ਕੇ ਬਾਹਰ ਮਾਰਿਆ ਕਿ ਮੈਂ ਨੀਵੀਂ ਜਾਤ ਵਿੱਚੋਂ ਆ, ਇਤਨਾ ਅਨਿਆਏ ਮੇਰੇ ਨਾਲ,

ਸੋ ਗੁਰੂ ਨੇ ਜੋਤ ਦੀ ਪਹਿਚਾਨ ਕਰਾਈ ਹੈ। ਭਾਈ ਜੋਤ ਵੇਖੋ, ਜਾਤ ਨਾ ਪੁੱਛ। ਤੇ ਸਾਧ ਸੰਗਤ, ਇਹ ਜੋ ਇਸ ਵੇਲੇ ਪ੍ਰਤੱਖ ਜੋਤ ਇੱਕ ਮਰਤਬਾ ਸੀਸ ਨੌਤੀ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ ਜਗ ਮਗਾ ਰਹੀ ਹੈ। ਹੁਣ ਮੈਂ ਇਹਦਾ ਬਚਨ ਤੁਹਾਡੇ ਸਮਕਸ਼ ਰੱਖਾਂ, ਕਿਉਂਕਿ ਮੈਂ ਇੱਕ ਕੀਰਤਨ ਵਿੱਚ ਜ਼ਿਕਰ ਕੀਤਾ ਸੀ, ਮੈਂ ਇਹ ਬਚਨ ਤੁਹਾਨੂੰ ਜ਼ਰੂਰ ਸੁਣਾਵਾਂਗਾ। ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦੇ ਮਨ ਅੰਦਰ ਇਹ ਖਿਆਲ ਕਿਵੇਂ ਉਤਪੰਨ ਹੋਇਆ। ਇੱਕ ਦਿਵਸ

ਕਹਿੰਦੇ ਨੇ ਇੱਕ ਦਿਨ ਅੰਮ੍ਰਿਤ ਵੇਲਾ ਸੀ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਸਾਹਿਬ ਉੱਠ ਕੇ ਬੈਠ ਗਏ। ਇੱਕ ਦਿਵਸ ਪ੍ਰਭ ਪ੍ਰਾਤੇ ਕਾਲ ਦਇਆ ਭਾਏ ਪ੍ਰਭ ਦੀਨ ਦਿਆਲ ਦਇਆ ਦੇ ਘਰ ਵਿੱਚ ਆਏ, ਅੰਮ੍ਰਿਤ ਵੇਲੇ ਉੱਠ ਕੇ ਬਹਿ ਗਏ ਤੇ ਮਨ ਵਿੱਚ ਖਿਆਲ ਕੀ ਉਤਪੰਨ ਹੋਇਆ, ਯਹ ਮਨ ਉਪਜੀ ਪ੍ਰਗਟੋ ਜਗ ਪੰਥ ਤਹਿ ਕਾਰਣ ਕੀਜੇ ਅਬ ਗ੍ਰੰਥ। ਯਹ ਮਨ ਉਪਜੀ, ਮਨ ਚ ਖਿਆਲ ਆਇਆ ਅਰਜਨ ਉੱਠ, ਅੰਮ੍ਰਿਤ ਵੇਲੇ ਜੇ ਤੈਨੂੰ ਅਕਾਲ ਪੁਰਖ ਨੇ ਉਠਾਇਆ ਤੇ ਇਹਦੇ ਪਿੱਛੇ ਇੱਕ ਰਾਜ ਹੈ। ਯਹ ਮਨ ਉਪਜੀ ਪ੍ਰਗਟਿਓ ਜਗ ਪੰਥ ਤਹਿ ਕਾਰਣ ਕੀਜੇ ਅਬ ਗ੍ਰੰਥ। ਜਗ ਅੰਦਰ ਪੰਥ ਪ੍ਰਗਟ ਹੋਇਆ ਹੈ ਤੇ ਇਸ ਪੰਥ ਵਾਸਤੇ ਇੱਕ ਗ੍ਰੰਥ ਤਿਆਰ ਕਰੋ, ਇਸ ਗ੍ਰੰਥ ਦੀ ਜ਼ਰੂਰਤ ਹੈ। ਹੁਣ ਉਸ ਪੰਥ ਵਾਸਤੇ ਇਹ ਗ੍ਰੰਥ ਤਿਆਰ ਹੋਇਆ ਤੇ ਪੰਥ ਕਿਹੜਾ ਹੈ? ਇੱਕ ਉੱਤਮ ਪੰਥ, ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾ। ਉੱਤਮ ਪੰਥ ਸਾਧ ਸੰਗਤ, ਇਸ ਪੰਥ ਵਾਸਤੇ ਇਸ ਗ੍ਰੰਥ ਦੀ ਸਾਜਨਾ ਹੋਈ ਹੈ ਤੇ ਸਾਧ ਸੰਗਤ ਹੁਣ ਪੰਥ ਚਲਾਇਆ ਗੁਰੂ ਨਾਨਕ ਨੇ, ਗ੍ਰੰਥ ਦੀ ਸਾਜਨਾ ਕੀਤੀ ਹੈ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਇਸ ਗੁਰੂ ਗ੍ਰੰਥ ਦੀ ਤਾਬਿਆ ਹਜ਼ੂਰੀ ਵਿੱਚ ਰਹਿਣ ਦਾ ਹੁਕਮ ਕੀਤਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਡ, ਸ਼ਬਦ ਮੇ ਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ। ਭਾਈ ਦੋਹਰਾ ਇਥੋਂ ਤੱਕ ਹੀ ਹੈ, ਅੱਗੇ ਆਪਾਂ ਜਿੰਨਾ ਮਰਜ਼ੀ ਪੜ੍ਹ ਲਈਏ ਪਰ ਦੋਹਰਾ ਕੇਵਲ ਸਤਿਗੁਰੂ ਨੇ ਇੰਨਾ ਹੀ ਉਚਾਰਨ ਕੀਤਾ। ਖੈਰ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ, ਸਤਿਗੁਰ ਨੇ ਇਸ ਆਵਾਜ਼ ਨੂੰ ਬੁਲੰਦ ਰੱਖਿਆ ਤੇ ਸਾਧ ਸੰਗਤ ਵੇਖੋ ਇਸ ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨੇ ਭਗਤ ਬਿਰਾਜਮਾਨ ਨੇ। 15 ਭਗਤ, 11 ਪੱਟ, 4 ਸਿੱਖ ਤੇ 6 ਗੁਰੂ ਸਾਹਿਬਾਨ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਹੈ ਤੇ ਆਪਾਂ ਗੁਰੂ ਦਾ ਹੁਕਮ ਮੰਨਦੇ ਹੋਏ ਖਿਆਲ ਕਰੀਏ, ਜੇ ਗੁਰੂ ਨੇ ਜੋਤ ਦੀ ਗੱਲ ਕੀਤੀ ਹੈ ਆਪਾਂ ਜਾਤ ਕਿਉਂ ਪੁੱਛਣੇ? ਆਪਾਂ ਕਿਉਂ ਨਾ ਜੋਤ ਦੀ ਗੱਲ ਕਰੀਏ? ਹੁਣ ਅੱਗੇ ਚੱਲੀਏ, ਧੰਨ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਅੱਜ ਫਿਰ ਜੋਤ ਦੀ ਗੱਲ ਕਰਦੇ ਹੋਏ ਕਿਹਾ, ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾਟ ਹੈ ਨਾ ਘਾਟ ਬਾਟ ਹੋਤ ਹੈ। ਗੱਲ ਜੋਤ ਦੀ ਕੀਤੀ। ਹੁਣ ਮੈਂ ਇੱਕ ਜ਼ਿਕਰ ਤੁਹਾਡੇ ਸਮਕਸ਼ ਹੋਰ ਰੱਖਣਾ ਚਾਹੁੰਦਾ। ਕਈ ਵਾਰ ਸਾਡੀ ਜ਼ਬਾਨ ਤੇ ਲਫ਼ਜ਼ ਆਉਂਦੇ ਨੇ 10 ਗੁਰੂ ਸਾਹਿਬਾਨ, ਨਾ ਭਾਈ ਸਾਡਾ ਗੁਰੂ ਇੱਕੋ ਹੈ। ਸਾਡੇ ਗੁਰੂ ਦੇ ਸਰੂਪ ਜ਼ਰੂਰ 10 ਹੋਏ ਨੇ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਫਿਰ ਅਸੀਂ ਇੱਥੇ ਕਹਿੰਦੇ ਹਾਂ 10 ਸਰੂਪਾਂ ਦੀ ਪ੍ਰਤੱਖ ਜੋਤ ਸੀਸ ਨੂੰ ਆਉਤੇ ਆਖੋ ਧੰਨ ਗੁਰੂ ਗ੍ਰੰਥ, ਉਹ ਵੀ ਇੱਕੋ ਹੀ ਹੈ ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਜਾਣੋ ਕਿਉਂਕਿ ਸ਼ਬਦ ਗੁਰੂ ਹੈ, ਇੱਥੇ ਦੇ ਗੁਰੂ ਨਹੀਂ ਆਖਿਆ। ਜਦ ਗੁਰੂ ਨਾਨਕ ਪਾਤਸ਼ਾਹ ਅੱਗੇ ਸਵਾਲ ਹੋਇਆ ਸੀ ਤੁਸੀਂ ਗੁਰੂ ਹੋ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਨਹੀਂ ਆਖਿਆ ਕਿ ਮੈਂ ਗੁਰੂ। ਇਸ ਲਈ ਗੁਰੂ ਸ਼ਬਦ ਹੈ, ਆਪਾਂ ਸ਼ਬਦ ਨੂੰ ਗੁਰੂ ਮੰਨਣਾ, ਇਸ ਵਾਸਤੇ ਸਾਡਾ ਗੁਰੂ ਇੱਕੋ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗੁਰੂ ਕਿਹੜਾ? ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ। ਉਹ ਜੋਤ ਦੀ ਗੱਲ ਕਰਦੇ ਨੇ। ਹੁਣ ਜਿਸ ਵੇਲੇ ਜੋਤ ਦੀ ਗੱਲ ਕੀਤੀ ਤੇ ਵੇਖੋ ਪੰਜਾਂ ਪਿਆਰਿਆਂ ਦੀ ਸਾਜਨਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਜੋਤ ਵੇਖਦੇ ਨੇ, ਜਾਤ ਨਹੀਂ ਜੋਤ ਵੇਖਦੇ ਨੇ। ਦਇਆ ਰਾਮ ਆਏ ਨੇ, ਸੀਸ ਮੰਗਿਆ, ਦਇਆ ਰਾਮ ਆਏ ਨੇ, ਖੈਮੇ ਵਿੱਚ ਲੈ ਗਏ ਨੇ, ਗੁਲਾਮੀ ਦੀ ਗਰਦਨ ਨੂੰ ਕੱਟ ਕੇ ਫਿਰ ਬਾਹਰ ਆਉਂਦੇ ਨੇ, ਇੱਕ ਸੀਸ ਹੋਰ ਚਾਹੀਦਾ ਹੈ। ਦਇਆ ਤੋਂ ਬਾਅਦ ਧਰਮਚੰਦ ਜੀ ਆ ਜਾਂਦੇ ਨੇ। ਜਿਸ ਵੇਲੇ ਧਰਮਚੰਦ ਜੀ ਆ ਜਾਂਦੇ ਨੇ, ਸਤਿਗੁਰ ਕਹਿੰਦੇ ਨੇ, ਹੇ ਅਕਾਲ ਪੁਰਖ, ਇਤਨੀ ਤੇਰੀ ਕਿਰਪਾ, ਦਇਆ ਨਾਲ ਤੁਸੀਂ ਧਰਮ ਭੇਜਿਆ, ਹੁਣ ਧਰਮ ਤੋਂ ਬਾਅਦ ਲੋੜ ਕੀ ਹੈ? ਹਿੰਮਤ ਦੀ। ਹਿੰਮਤ ਰਾਏ ਜੀ ਆ ਜਾਂਦੇ ਨੇ। ਹਿੰਮਤ ਤੋਂ ਬਾਅਦ ਲੋੜ ਕੀ ਹੈ? ਮੋਕਮ ਚੰਦ ਜੀ। ਜਿਸ ਵੇਲੇ ਮੋਕਮ ਚੰਦ ਜੀ ਆਉਂਦੇ ਨੇ, ਸਤਿਗੁਰ ਹੋਰ ਖੁਸ਼ ਹੁੰਦੇ ਨੇ, ਦਇਆ ਨੂੰ ਧਰਮ ਮਿਲਿਆ, ਧਰਮ ਨੂੰ ਹਿੰਮਤ ਮਿਲੀ, ਹਿੰਮਤ ਨੂੰ ਮੋਕਮ ਪੱਕਾਪਨ ਮਿਲਿਆ। ਕਹਿੰਦੇ ਨੇ, ਹੇ ਅਕਾਲ ਪੁਰਖ, ਇੱਕ ਸੀਸ ਹੋਰ ਚਾਹੀਦਾ, ਪਰ ਦੇਵੀ ਉਹੀ ਹੋਈ। ਕਹਿੰਦੇ ਨੇ, ਫਿਰ ਕੌਣ ਆਇਆ? ਸਾਹਿਬ ਚੰਦ ਜੀ। ਜਦੋਂ ਸਾਹਿਬ ਚੰਦ ਜੀ ਆਏ ਨਾ, ਸਤਿਗੁਰ ਕਹਿੰਦੇ ਨੇ, ਵਾਹ ਅਕਾਲ ਪੁਰਖ, ਤੇਰੇ ਪੰਥ ਦੀ ਸਾਜਨਾ ਜਿਹੜੀ ਕੀਤੀ ਹੈ, ਪੰਚਾਇਤ ਬੜੀ ਸੁੰਦਰ ਹੈ। ਕਿਉਂਕਿ ਸਭ ਤੋਂ ਪਹਿਲੇ ਦਇਆ, ਗੁਰੂ ਨਾਨਕ ਪਾਤਸ਼ਾਹ ਨੇ ਕੁਝ ਮੰਗਿਆ ਤੇ ਦਇਆ ਮੰਗੀ ਹੈ। ਮੈਂ ਕੱਲ ਇਸਦਾ ਜ਼ਿਕਰ ਤੁਹਾਡੇ ਸਮਕਸ਼ ਰੱਖਾਂਗਾ। ਪਹਿਲੇ ਦਇਆ, ਫਿਰ ਧਰਮ, ਫਿਰ ਹਿੰਮਤ, ਫਿਰ ਮੋਕਮ ਪੱਕੇ ਸੌਲਟ, ਫਿਰ ਕਹਿੰਦੇ ਨੇ, ਮੈਂ ਇਹਨਾਂ ਨੂੰ ਸਹਿਬੀ ਦੇਣਾ ਚਾਹੁੰਦਾ। ਖਾਲਸੇ ਪੰਥ ਨੂੰ ਗੁਰੂ ਨੇ ਸਹਿਬੀ ਬਖਸ਼ੀ ਹੈ, ਤੇ ਭਾਈ ਸਹਿਬੀ ਤੇ ਉਹਨੂੰ ਮਿਲਣੀ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ, ਉਹਨੂੰ ਸਹਿਬੀ ਮਿਲ ਜਾਂਦੀ ਹੈ। ਉਹ ਸਹਿਬ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਇੱਕ ਵਾਰ ਆ ਗਿਆ। ਹੁਣ ਉੱਥੇ ਗੁਰੂ ਨੇ ਜਾਤ ਵੇਖੀ ਹੈ? ਨਹੀਂ, ਜੋਤ। ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ, ਜੋਤ ਵੇਖੀ ਹੈ, ਜਾਤ ਨਹੀਂ ਪੁੱਛੀ ਕਿ ਤੇਰੀ ਜਾਤ ਕੀ ਹੈ। ਪੰਚਾਇਤ ਐਸੀ ਬਣਾ ਦਿੱਤੀ, ਪੰਜ ਪਿਆਰੇ ਐਸੇ ਬਣਾ ਦਿੱਤੇ, ਕਹਿਣ ਲੱਗੇ ਮੇਰੇ ਪੰਜ ਪਿਆਰੇ ਨੇ। ਇਤਨਾ ਵੱਡਾ ਮਾਣ ਆਪਣੇ ਸਾਹਿਬਜ਼ਾਦਿਆਂ ਤੋਂ ਪਹਿਲੇ ਅਰਦਾਸ ਵਿੱਚ ਨਾ ਦੇ ਦਿੱਤਾ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ। ਕਿਸ ਲਈ? ਕਿਉਂਕਿ ਗੁਰੂ ਨੇ ਜੋਤ ਦੀ ਪਹਿਚਾਣ ਕੀਤੀ ਹੈ, ਜੋਤ ਦੀ ਸਾਜਨਾ ਕੀਤੀ ਹੈ, ਤੇ ਅੰਮ੍ਰਿਤ ਦੀ ਦਾਤ ਇਸ ਲਈ ਵੰਡੀ ਸੀ ਕਿ ਅਸੀਂ ਸਾਰੇ ਇੱਕ ਹੋ ਜਾਈਏ। ਜਿਸ ਵੇਲੇ ਅੰਮ੍ਰਿਤ ਤਿਆਰ ਹੋਇਆ, ਮਾਤਾ ਜੀ ਨੇ ਪਤਾਸੇ ਆ ਪਾਏ, ਤੇ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੋਏ। ਸੂਰ ਪ੍ਰਕਾਸ਼ ਦੇ ਕਰਤਾ ਲਿਖਦੇ ਨੇ, ਭਲੋ ਬੇਓ ਤੁਮ ਚੱਲ ਕੇ ਆਈ, ਨੀਰਣ ਮੇ ਪਾਈ ਮੁੰਦਰਾਈ। ਤੁਸਾਂ ਬੜਾ ਚੰਗਾ ਕੀਤਾ ਜੋ ਇਸ ਪਾਣੀ ਦੇ ਵਿੱਚ ਮਠੈਸ ਪਤਾਸਿਆਂ ਨੂੰ ਪਾ ਦਿੱਤਾ, ਨਹੀਂ ਤੇ ਮੈਂ ਤੇ ਲੋਹੇ ਤੇ ਲੋਹਾ ਖੜਕਾ ਦਿੱਤਾ ਸੀ। ਹੁਣ ਲੋਹਾ ਖੜਕਿਆ ਕਿਤੇ ਖਾਲਸਾ ਅੰਬਰ ਛਕ ਲੈਂਦਾ, ਬੜਾ ਕੜਾਕਾ ਆਉਣਾ। ਤੁਸੀਂ ਚੰਗਾ ਕੀਤੇ ਵਿੱਚ ਮਠੈਸ ਪਾ ਦਿੱਤੀ ਹੈ, ਇਹਦੇ ਵਿੱਚ ਨਿਮਰਤਾ ਵੀ ਆ ਜਾ। ਹੁਣ ਪਤਾਸੇ ਪਾਣ ਦਾ ਕਾਰਨ ਹੀ ਕੇਵਲ ਇਹ ਸੀ ਕਿ ਜੋ ਖੰਡੇ ਦੀ ਤਾਰ ਥੱਲੇ ਆਏ, ਸਾਰੇ ਇੱਕ ਹੋ ਜਾ। ਕਿਉਂਕਿ ਪਤਾਸਿਆਂ ਦੇ ਸਹਿਜ ਨੇ, ਕੋਈ ਛੋਟਾ, ਕੋਈ ਮੋਟਾ, ਕੋਈ ਡਿੰਗਾ, ਕੋਈ ਟੇਢਾ, ਕਈ ਪ੍ਰਕਾਰ ਦੇ ਸਹਿਜ ਹੁੰਦੇ ਨੇ, ਪਰ ਖੰਡੇ ਦੀ ਤਾਰ ਨਾਲ ਸਾਰੇ ਇੱਕ ਹੋ ਜਾਣ। ਪਰ ਹੈਰਾਨਗੀ ਦੀ ਗੱਲ ਐ ਸੀ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਵੀ ਇੱਕ ਨਹੀਂ ਹੁੰਦੇ, ਆਪਣੇ ਆਪ ਨੂੰ ਵੱਖੋ ਵੱਖ ਹਿੱਸਿਆਂ ਵਿੱਚ ਵੰਡੀ ਫਿਰਨੇ। ਮੈਂ ਤੇ ਇੱਥੋਂ ਤੱਕ ਵੇਖਿਆ, ਗੁਰਦੁਆਰੇ ਕਿਤੇ ਗੁਰੂ ਕਾ ਵਜ਼ੀਰ ਗ੍ਰੰਥੀ ਰੱਖਣਾ ਹੋਵੇ, ਤੇ ਅਸੀਂ ਕਹਿੰਦੇ ਹਾਂ ਸਾਡੇ ਆਪਣੀ ਬਲਾਦਰੀ ਦਾ ਹੋਣਾ ਚਾਹੀਦਾ ਹੈ। ਆਪਣੀ ਬਲਾਦਰੀ ਦਾ ਨਾ ਹੋਵੇ, ਆਪਣੇ ਪਿੰਡ ਦਾ ਹੋਣਾ ਚਾਹੀਦਾ। ਆਪਣੇ ਪਿੰਡ ਦਾ ਨਾ ਹੋਵੇ, ਕਮ ਸੇ ਕਮ ਆਪਣੇ ਕਸਬੇ ਦਾ ਤੇ ਹੋਵੇ। ਜੇ ਗੁਰਦੁਆਰਿਆਂ ਦੀ ਇਹ ਹਾਲਤ ਰਹੇਗੀ ਤੇ ਸਿੱਖ ਪੰਥ ਨੂੰ ਏਕਤਾ ਕਿਵੇਂ ਆਏਗੀ? ਅਸੀਂ ਇੱਕ ਕਿਵੇਂ ਬਹਿ ਸਕਾਂਗੇ? ਜਿਸ ਗੁਰੂ ਨੂੰ ਮੰਨਣੇ ਆ, ਜਿਸ ਗੁਰੂ ਅੱਗੇ ਸੀਸ ਨਵਾਉਂਦੇ ਆ, ਉਹ ਕਹਿੰਦੇ ਨੇ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਤੇ ਗੁਰਹਾਈ ਕਹਿੰਦੇ ਨੇ ਗੁਰ ਭਾਈ, ਤੇ ਗੁਰ ਭਾਈ ਜੀ ਦਾ ਗੁਰੂ ਇੱਕ ਹੋਵੇ, ਤੇ ਸਾਡਾ ਤੇ ਗੁਰੂ ਵੀ ਇੱਕ ਹੈ, ਸ਼ਬਦ ਵੀ ਇੱਕ ਹੈ, ਅੰਮ੍ਰਿਤ ਵੀ ਇੱਕ ਹੈ, ਉਪਦੇਸ਼ ਵੀ ਇੱਕ ਹੈ, ਫਿਰ ਅਸੀਂ ਇੱਕ ਕਿਉਂ ਨਹੀਂ? ਆਓ ਅੱਜ ਪ੍ਰਚਾਰ ਕਰਨਾ ਤੇ ਇਸ ਗੱਲ ਦਾ ਕਰਨਾ ਕਿ ਅਸੀਂ ਇੱਕ ਹੋ ਸਕੀਏ, ਤੇ ਇੱਕ ਤਾਂ ਹੋਵਾਂਗੇ ਗੁਰੂ ਸਾਡੇ ਤੇ ਕਿਰਪਾ ਕਰੇ, ਗੁਰੂ ਸਾਡੇ ਤੇ ਰਹਿਮਤ ਕਰੇ, ਸਾਡੀ ਅਰਦਾਸ ਇੱਕ ਹੋਵੇ, ਗੁਰੂ ਘਰ ਦੀ ਮਰਿਆਦਾ ਇੱਕ ਹੋਵੇ, ਤੇ ਅੰਮ੍ਰਿਤ ਇੱਕ ਹੋਵੇ, ਤੇ ਅਸੀਂ ਇੱਕ ਹੋ ਸਕਦੇ ਹਾਂ। ਜਦੋਂ ਅਸੀਂ ਅੰਮ੍ਰਿਤ ਹੀ ਵੱਖੋ ਵੱਖ ਮਰਿਆਦਾ ਨਾਲ ਛਕਣ ਲੱਗ ਪੈਂਦੇ ਹਾਂ, ਉਦੋਂ ਸਾਡੇ ਅੰਦਰ ਵੀ ਖੰਡਤਾ ਆ ਜਾਂਦੀ ਹੈ, ਦੁਸ਼ਟ ਪਾਪਤਾ ਖੜੀ ਹੋ ਜਾਂਦੀ ਹੈ। ਆਪਾਂ ਕੋਸ਼ਿਸ਼ ਕਰੀਏ ਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਕੇ ਦੂਸਰੇ ਨੂੰ ਪ੍ਰੇਰਨਾ ਦਈਏ, ਪਿਆਰ ਨਾਲ ਸਮਝਾਈਏ। ਐਸਾ ਨਾ ਹੋਵੇ ਕਿ ਅੰਮ੍ਰਿਤ ਛਕ ਕੇ ਇੰਨਾ ਹੰਕਾਰ ਹੋ ਜਾਏ, ਦੂਜੇ ਨੂੰ ਸਿੱਖ ਹੀ ਨਾ ਸਮਝੇ। ਐਸਾ ਨਾ ਹੋਵੇ।
ਕਿਉਂਕਿ ਅੰਮ੍ਰਿਤ ਜੋੜਦਾ ਅੰਮ੍ਰਿਤ ਤੋੜਦਾ ਨਹੀਂ। ਪਰ ਮੈਂ ਬਹੁਤੇ ਵੇਖ ਰਿਹਾ ਕਿ ਅੰਮ੍ਰਿਤ ਛਕ ਕੇ ਅਸੀਂ ਤੋੜਦੇ ਹੀ ਪਏ ਹਾਂ, ਜੋੜਦੇ ਕੋਈ ਨਹੀਂ। ਗੁਰਦੁਆਰੇ ਅਸੀਂ ਬੜੇ ਬਣਾ ਰਹੇ ਨੇ, ਕਦੀ ਸਿੱਖ ਵੀ ਕਿਸੇ ਬਣਾਇਆ ਹੈ? ਅੱਜ ਲੋੜ ਹੈ ਸਿੱਖੀ ਪੈਦਾ ਕਰਨ ਦੀ, ਅੱਜ ਲੋੜ ਹੈ ਸਿੱਖ ਬਣਾਉਣ ਦੀ। ਤੇ ਸਿੱਖ ਤਾਂ ਬਣ ਸਕਦੇ ਨੇ ਅਸੀਂ ਸਭ ਨੂੰ ਪਿਆਰ ਦੇ ਨਾਲ ਪ੍ਰੇਰਨਾ ਕਰੀਏ, ਪਿਆਰ ਦੇ ਨਾਲ ਪ੍ਰੇਰਨਾ ਦਿੰਦੇ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਜਦੋਂ ਪਿਆਰ ਨਾਲ ਜੋੜਾਂਗੇ ਉਹ ਕਦੀ ਟੁੱਟੇਗਾ ਨਹੀਂ, ਹਮੇਸ਼ਾ ਗੁਰੂ ਨਾਲ ਜੁੜ ਜਾਏਗਾ। ਇਸ ਲਈ ਆਪਾਂ ਕੋਸ਼ਿਸ਼ ਕਰੀਏ ਕਿ ਸਾਡੇ ਗੁਰੂ ਨੇ ਸਾਨੂੰ ਐਸੀ ਗੱਲ ਹੀ ਨਹੀਂ ਸਿਖਾਈ ਜਿੱਥੇ ਸਾਡਾ ਮਤਭੇਦ ਪੈਦਾ ਹੋਵੇ। ਤੁਸੀਂ ਦੇਖੋ ਪੰਗਾਣੀ ਦਾ ਯੁੱਧ, ਪੰਗਾਣੀ ਦੇ ਯੁੱਧ ਅੰਦਰ ਕਿੰਨਾ ਘਮਸਾਨੀ ਯੁੱਧ ਛਿੜ ਰਿਹਾ ਸੀ, ਤੇ ਜਿਸ ਵੇਲੇ ਇੱਕ ਸਿੱਖ ਦੇ ਕੰਨੀ ਹਾਏ ਹਾਏ ਦੀ ਆਵਾਜ਼ ਪੈਂਦੀ ਹੈ ਨਾ ਕਿ ਮੈਨੂੰ ਕੋਈ ਪਾਣੀ ਪਿਲਾਓ, ਤੇ ਗੁਰੂ ਦਾ ਹੀ ਸਿੱਖ ਉੱਠ ਕੇ ਆਪਣੇ ਮੋਢੇ ਤੇ ਮਸ਼ਕ ਪਾ ਲੈਂਦਾ ਹੈ ਤੇ ਅੱਜ ਪਾਣੀ ਪਿਲਾ ਪਿਲਾ ਕੇ ਜੀਵਨ ਦਾਨ ਦਿੰਦਾ ਹੈ। ਛਿੜਿਆ ਜੰਗ ਸੀ ਬੜੇ ਘਮਸਾਨ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ ਛਾਤੀਆਂ ਫਟੀਆਂ ਸਨ, ਧੜਕਈਆਂ ਜਵਾਨਾਂ ਦੇ ਕਟੇ ਪਏ ਸਨ, ਸੂਏ ਸਾਗਰ ਲਈ ਉੱਪਰਲੀ ਸਤਾ ਉੱਤੇ ਮਾਨੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ। ਅੱਧ ਮੋਹਾਂ ਦੇ ਮੂੰਹੋਂ ਆਵਾਜ਼ ਆਵੇ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ। ਕੋਈ ਅਗਲੇ ਲੋਕ ਦੇ ਪਾਂਦੀਆਂ

ਬਿਗਾਨਾ ਸਗਲ ਸੰਗ ਹਮਕੋ ਬਣਾਈ। ਪਾਤਸ਼ਾਹ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ। ਤੇ ਧਿਆਨ ਦੇਣਾ, ਅੱਜ ਭਾਈ ਕਨਈਆ ਜੀ ਨੇ ਕੀ ਆਖਿਆ, ਮੈਂ ਨਹੀਂ ਵੈਰੀ ਨੂੰ ਪਾਣੀ ਪਿਲਾਇਆ, ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸ। ਪਾਤਸ਼ਾਹ ਦੇ ਮੇਰੇ ਕੋਲ ਸੁਣਨਾ ਇੰਨਾ ਤਾਂ ਮੈਂ ਤੇ ਇਹ ਵੇਖ ਰਿਹਾ, ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ, ਮੈਂ ਨਹੀਂ ਵੇਖਿਆ ਤੇਰੇ ਸੁਭਾਅ ਕਿਸੇ ਨੂੰ। ਜਿੱਥੇ ਪਾਣੀ ਚੋਂਦਾ ਸਾਂ ਆਪ ਦਾ ਮੁਖ ਦਿਸਦਾ ਸੀ, ਤੇ ਮੈਂ ਕਿਸੇ ਨੂੰ ਕਿਵੇਂ ਪਾਣੀ ਪਿਲਾ ਸਕਣਾ। ਭਾਈ ਕਨਈਏ ਨੂੰ ਸਤਿਗੁਰ ਨੇ ਸੀਨੇ ਨਾਲ ਲਾ ਲਿਆ, ਕਹਿਣ ਲੱਗੇ ਕਨਈਆ ਤੇਰੀ ਇੰਨੀ ਬਿਨਾਈ ਸਾਫ਼ ਹੋ ਗਈ ਹੈ, ਹਰ ਥਾਂ ਤੇ ਤੈਨੂੰ ਮੈਂ ਨਜ਼ਰ ਆ ਰਿਹਾ ਵਾ, ਹਰ ਥਾਂ ਤੇ ਤੂੰ ਮੈਨੂੰ ਵੇਖ ਰਿਹਾ, ਧੰਨ ਸਿੱਖ ਤੇ ਧੰਨ ਗੁਰੂ ਸਾਹਿਬ। ਕਹਿਣ ਲੱਗੇ ਭਾਈ ਕਨਈਆ ਜਿੱਥੇ ਪਾਣੀ ਪਿਲਾ ਕੇ ਜੀਵਨ ਦਾ ਦਾਨ ਦੇਣਾ, ਆ ਲੈ ਮਲਮ ਤੇ ਪੱਟੀ, ਉੱਥੇ ਫਟੜਾਂ ਦੀ ਮਲਮ ਪੱਟੀ ਵੀ ਖੜੀ। ਕੋਈ ਐਸਾ ਗੁਰੂ ਹੋਵੇ ਤੇ ਅਸੀਂ ਉਹਦੇ ਸਿੱਖ ਹੋਈਏ, ਤੇ ਹੁਣ ਸਾਨੂੰ ਵੈਰ ਸੁੱਜੇ ਨੇ, ਜਿੱਥੇ ਸਾਨੂੰ ਧਰਮ ਦਾ ਨਾਂ ਰੱਖਣਾ ਚਾਹੀਦਾ ਸੀ ਉੱਥੇ ਅਸੀਂ ਵੈਰ ਕਮਾਏ ਹੋਏ ਨੇ। ਆ ਗੁਰਦੁਆਰਿਆਂ 'ਚ ਵੇਖੋ ਵੈਰ ਪਿਆ, ਇੱਕ ਦੂਜੇ ਨਾਲ ਵੈਰ ਕਮਾਇਆ ਜਾ ਰਿਹਾ। ਆਓ ਭਾਈ ਇਹਨੂੰ ਹਟਾ ਕੇ ਧਰਮ ਦੇ ਰਸਤੇ ਤੁਰੀਏ, ਜੇ ਗੁਰੂ ਨੇ ਜੋਤ ਵੇਖੀ ਹੈ ਤੇ ਸਿੱਖ ਨੇ ਵੀ ਜੋਤ ਵੇਖੀ ਹੈ। ਆਪਾਂ ਹੁਣ ਕੋਸ਼ਿਸ਼ ਕਰੀਏ ਗੁਰੂ ਦਾ ਬਚਨ ਮੰਨੀਏ, ਗੁਰੂ ਦਾ ਬਚਨ ਬੜਾ ਕੀਮਤੀ ਹੈ, ਮੈਂ ਤੁਹਾਡੀ ਝੋਲੀ ਪਾਵਾਂ। ਰਹਿਤਨਾਮੇ ਵੀ ਸਤਿਗੁਰ ਕਹਿੰਦੇ ਨੇ, ਅੰਮ੍ਰਿਤ ਕੋ ਪਾਣੀ ਕਹੈ ਸਿੱਖ ਕੀ ਪੁੱਛੇ ਜਾਤ, ਕਹਿ ਦਿਆ ਸਿੰਘ ਮਮ ਸਿੱਖ ਨਹੀਂ ਜਨਮ ਗਵਾਇਓ ਵਾਤ। ਸਤਿਗੁਰ ਜੀ ਕਹਿੰਦੇ ਨੇ, ਸਿੱਖ ਨੂੰ ਸਿੱਖ ਵੇਖ ਕੇ ਵੀ ਜੇ ਜਾਤ ਪੁੱਛਦਾ ਨਾ, ਉਹਨੇ ਅੰਮ੍ਰਿਤ ਨੂੰ ਪਾਣੀ ਸਾਬਤ ਕਰ ਦਿੱਤਾ, ਪਾਣੀ ਸਾਬਤ ਕਰਕੇ ਰੱਖ ਦਿੱਤਾ ਹੈ। ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜਾਤ, ਕਹੇ ਦਿਆ ਸਿੰਘ, ਦਿਆ ਸਿੰਘ ਉਹ ਮੇਰਾ ਸਿੱਖ ਨਹੀਂ ਹੈ, ਮਮ ਸਿੱਖ ਨਹੀਂ ਜਨਮ ਗੁਆਇਓ ਵਾਦ। ਉਹਨੇ ਵਾਦ ਵਿਵਾਦ ਵਿੱਚ ਪੈ ਕੇ ਜਨਮ ਗੁਆ ਦਿੱਤਾ, ਪਰ ਕੀ ਵੇਖਦੇ ਹਾਂ ਅੱਜ ਤੇ ਜਾਤਾਂ ਦੇ ਨਾਂ ਦੇ ਗੁਰਦੁਆਰੇ ਖੁੱਲ ਗਏ ਨੇ, ਇਹ ਫਲਾਣਿਆਂ ਦਾ ਗੁਰਦੁਆਰਾ ਹੈ, ਫਲਾਣਿਆਂ ਦਾ ਗੁਰਦੁਆਰਾ ਹੈ, ਉਹ ਗੁਰੂ ਦਾ ਗੁਰਦੁਆਰਾ ਹੀ ਨਹੀਂ ਰਿਹਾ। ਜੇ ਗੁਰੂ ਦਾ ਗੁਰਦੁਆਰਾ ਹੀ ਨਹੀਂ ਹੈ, ਜਾਤਾਂ ਦੇ ਨਾਂ ਤੇ ਹੀ ਬਣਾਉਣੇ ਨੇ, ਤੇ ਕੀ ਫਾਇਦਾ ਹੈ। ਉਹ ਸਾਧ ਸੰਗਤ ਆਓ, ਇੱਕ ਦੂਜੇ ਨੂੰ ਪ੍ਰੇਰਣਾ ਦਈਏ, ਇੱਕ ਦੂਜੇ ਨੂੰ ਆਪਣਾ ਸਮਝੀਏ, ਜੋਤ ਵੇਖਣ ਦੀ ਕੋਸ਼ਿਸ਼ ਕਰੀਏ। ਜਾਤ ਦੀ ਦੀਵਾਰਾਂ ਨੇ ਸਾਨੂੰ ਬਹੁਤ ਦੂਰ ਕਰ ਦਿੱਤਾ, ਪਾਸ ਖੜਿਆਂ ਸੀ ਜੋਤ ਨਹੀਂ ਵੇਖ ਸਕਦੇ, ਇਸ ਲਈ ਸਤਿਗੁਰ ਦਾ ਉਪਦੇਸ਼ ਕਮਾਈਏ। ਜੇ ਜਗ ਦੀ ਜੋਤ ਸਤਿਗੁਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਤੇ ਅੱਜ ਤੋਂ ਸਾਰੇ ਪ੍ਰਣ ਕਰੋ ਕਿ ਆਪਾਂ ਆਪਣੇ ਅੰਦਰ ਵੀ ਤੇ ਦੂਸਰੇ ਅੰਦਰ ਵੀ ਇੱਕੋ ਜੋਤ ਜਾਣਾਂਗੇ। ਅੱਜ ਪ੍ਰਚਾਰ ਹੀ ਆਪਾਂ ਇਹ ਕਰਨਾ ਹੈ ਕਿ ਭਾਈ ਆਓ ਗੁਰੂ ਨਾਨਕ ਦੇ ਸਿੱਖ ਕਵਾਉਂਦੇ ਹੋ ਤੇ ਗੁਰੂ ਦਾ ਬਚਨ ਮੰਨੀਏ। ਗੁਰੂ ਦਾ ਬਚਨ ਕੀ ਹੈ, ਸਾਰੇ ਮਿਲ ਕੇ ਕਮਾਓ ਜੀ। ਕੀਰਤਨ ਦੀ ਸਮਾਪਤੀ ਹੈ।

ਵਾਹਿਗੁਰੂ ਤੁਧ ਅਗੇ ਅਰਦਾਸ ਹਮਾਰੀ ਜੀਉ ਬਿਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਸ ਡਿੱਠੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਬਾਲੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਚਾਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸ਼ਹੀਦਾਂ ਮਰੀਦਾਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ ਸਿੱਖੀ ਸਿਰਕ ਕੇਸਾਂ ਸਵਾਸਾਂ ਸਿੰਘ ਭਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਤਿਨਾਂ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੇਸ਼ ਭਗਤਾਂ ਪਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਿਆਵੈ ਚੇਤਿਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਤ ਦੇਗ ਤੇਗ ਫਤਿਹੀ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਤੇਰ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ

ਕ੍ਰੋਧ ਮੋਹ ਲੋਭ ਹੰਕਾਰ ਤੋਂ ਬਚਾਉਣਾ ਜੀ। ਹੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਆਪਦੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਆਪਦੇ ਚਰਨਾਂ ਵਿਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ। ਦਾਤਾ ਜੀ ਆਪ ਦੀ ਅਪਾਰ ਬਖਸ਼ ਹੋਈ ਹੈ, ਆਪ ਜੀ ਨੇ ਆਪ ਦੇ ਸੇਵਕਾਂ ਨੂੰ ਸਮੂਹ ਸੰਗਤਾਂ ਨੂੰ ਉਦਮ ਉਤਸ਼ਾਹ ਬਖਸ਼ ਕੇ ਸ਼ਾਮਾਂ ਦੇ ਦੀਵਾਨ ਸਜਾਉਣ ਦਾ ਉਦਮ ਬਖਸ਼ਿਆ। ਦਾਤਾ ਜੀ ਆਪ ਦੇ ਸੇਵਕਾਂ ਦੀ ਦੀਵਾਨ ਸਜਾਇਆ, ਸਜੇ ਦੀਵਾਨ ਆਪ ਦੇ ਧੁਰਵਾਂ ਇਲਾਹੀ ਬਾਣੀ, ਅਕਾਲੀ ਬਾਣੀ ਦੇ, ਰੱਬੀ ਬਾਣੀ ਦੇ ਹਰਜਸ ਕੀਰਤਨ ਹੋਏ, ਸ਼ਬਦ ਦੀਆਂ ਵਿਚਾਰਾਂ ਹੋਈਆਂ। ਦਾਤਾ ਜੀ ਕੀਰਤਨ ਕਰਦਿਆਂ ਸ਼ਬਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਣੀਆਂ। ਦਾਤਾ ਜੀ ਉਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਕਿਰਪਾ ਕਰਨੀ, ਆਪਣੇ ਸੇਵਕਾਂ ਨੂੰ ਅੱਗੇ ਵਾਸਤੇ ਸੋਝੀ ਬਖਸ਼ਣੀ, ਸ਼ੁੱਧ ਬਾਣੀ ਪੜਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਕਦਮ ਕਦਮ ਲੇਖੇ ਲਾਓ, ਦਰਕਰ ਦਾ ਪਿਆਰ ਬਖਸ਼ੋ, ਤੰਦਰੁਸਤੀ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕਰਨ। ਦਾਤਾ ਜੀ ਅੱਜ ਦੇ ਕੀਰਤਨ ਦਰਬਾਰ ਦੀ ਸੇਵਾ, ਆਪ ਦੇ ਸੇਵਕ ਬੱਚੇ ਯੂਨੀਵਰਸਿਟੀ ਦੇ ਸਮੂਹ ਬੱਚਿਆਂ ਵੱਲੋਂ ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ, ਦਾਤਾ ਅੱਜ ਦੇ ਲੰਗਰਾਂ ਦੀ ਸੇਵਾ ਹੋਈ ਹੈ, ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ, ਸੇਵਕ ਬੱਚਿਆਂ ਨੇ ਦਸਵੀਂ ਪੇਟ ਮਾਇਆ ਪਛਾਕੇ ਅਤੇ ਪੰਚਮ ਕੜਾਹ ਪ੍ਰਸ਼ਾਦੀ ਦੇ ਭੇਟਾ ਕੀਤੀ ਹੈ, ਆਪ ਪ੍ਰਵਾਨ ਕਰੋ, ਭੋਗ ਲਾਓ, ਸੀਤ ਪ੍ਰਸਾਦ ਆਪ ਦੀ ਸਾਧ ਸੰਗਤ ਵਿਚ ਵਰਤੇ, ਜੋ ਛਕੇ ਆਪ ਦਾ ਹੀ ਨਾਮ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜਪੇ, ਸੇਵਾਦਾਰਾਂ ਦੀ ਸੇਵਾ ਤਾਏ ਪਾਉਣੀ, ਸੇਵਕ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਦਰਕਰ ਦਾ ਪਿਆਰ ਬਖਸ਼ਣਾ, ਸੇਵਕਾਂ ਬੱਚਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਸੇਵਾ ਕਰਨ ਦਾ ਉਦਮ ਚਾਹੋ, ਪ੍ਰੇਮ ਬਖਸ਼ਦੇ ਰਹਿਣਾ। ਦਾਤਾ ਜੀ ਉਹ ਸੇਵਕ ਬੱਚਿਆਂ ਵੱਲੋਂ ਟੁੱਟ ਲੰਗਰਾਂ ਦੀ ਸੇਵਾ ਚੱਲ ਰਹੀ, ਸੇਵਾ ਥਾਏ ਪਾ ਕੇ ਖੁਸ਼ੀਆਂ ਬਖਸ਼ਣੀਆਂ। ਦਾਤਾ ਜੀ ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਹੋਰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਸਭ ਨੂੰ ਆਪਣੇ ਦਰਕਰ ਦਾ ਪਿਆਰ ਬਖਸ਼ੋ, ਆਪ ਦਾ ਸੇਵਕ ਸਾਹ ਹਰਨੇਕ ਸਿੰਘ ਜੀ ਜੂਜਾ। ਦਾਤਾ ਜੀ ਸੇਵਕ ਨੂੰ ਬੇਰੋਗਤਾ ਤੰਦਰੁਸਤੀ ਬਖਸ਼ ਕਰੋ, ਅਰਦਾਸ ਬੇਨਤੀ ਕਰਦੇ ਦਾਤਾ ਜੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਦਾਤਾ ਜੀ ਸੇਵਕ ਨੂੰ ਚੜ੍ਹਦੀ ਕਲਾ ਬਖਸ਼ ਕੇ ਤੰਦਰੁਸਤੀ ਬਖਸ਼ ਕਰਨੀ, ਸਭ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਖੁਸ਼ੀਆਂ ਬਖਸ਼ ਕਰਨੀਆਂ। ਇਸ ਵੇਲੇ ਦੀਵਾਨ ਦੀ ਸਮਾਪਤੀ, ਆਪ ਆਪਣੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਖੁਸ਼ੀਆਂ ਬਖਸ਼ੋ, ਸੇਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਦਾ ਨਾਮ, ਚਤਿਆਵੇ ਸੁਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਕੁਆਰ ਹੋਏ ਸਭ ਮਿਲੇਂਗੇ, ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰੇ ਉਤਾਰਨ ਹਾਰ, ਜੋ ਸ਼ਰਦਾ ਕਰ

ਅਨ ਸਹਿਜ ਸਵਾਈ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਵ ਸਿਵ ਸੰਧੀ ਨੂਰ ਅਰਸੋਂ ਪੁਰਸੋਂ ਚਟੀਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦੀ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਵਿਣ ਸੇ ਸੁਖ ਪਾਇਆ

0: ਹਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਰਹਾਉ ਸਤਿਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤਤਾਰ ਪਿਤਾ ਗੁਰੂ ਗ੍ਰੰਥ ਸਾਹਿਬ ਬਾਪੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਗੁਰੂ ਪਿਆਰੀ ਸਾਧ ਸੰਗਤ ਆਓ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸੇਵਕ ਸਤਿਕਾਰਯੋਗ ਬੀਬੀ ਜੀ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਆਏ ਸਾਧ ਸੰਗਤ ਦੇ ਅਤਿਅੰਤ ਰੀਣੀ ਹਾਂ ਜੋ ਆਪ ਜੀ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਅਕਾਲੀ ਬਾਣੀ ਦੇ ਕੀਰਤਨ ਸ਼ਰਵਣ ਕਰਦਿਆਂ ਹੋਇਆਂ ਸੇਵਕਾਂ ਨੂੰ ਧੰਨਵਾਦ ਕਰਨ ਦਾ ਸਮਾਂ ਬਖਸ਼ਿਆ ਹੈ ਅਤੇ ਆਪਣੀਆਂ ਹਾਜ਼ਰੀਆਂ ਲੇਖੇ ਲਵਾਈਆਂ ਹਨ। ਪ੍ਰੋਫੈਸਰ ਅਮਰਜੀਤ ਸਿੰਘ ਜੀ ਤਾਂ ਜਿਨ੍ਹਾਂ ਦਾ ਇੱਕ ਹਫ਼ਤੇ ਦਾ ਪ੍ਰੋਗਰਾਮ ਸੀ, ਧੰਨਵਾਦੀਆਂ ਆਪ ਜੀ ਦੇ ਜੋ ਪਿਆਰ ਦੇ ਨਾਲ ਸੰਗਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੋ ਮਹਾਰਾਜ ਦੀ ਬਾਣੀ ਦੇ ਵਿਚਾਰ ਹਨ ਅਤੇ ਜਿਨ੍ਹਾਂ ਉੱਤੇ ਸਿੱਖ ਪੰਥ ਨੂੰ ਸਹੀ ਤੌਰ ਤੇ ਚੱਲਣਾ ਚਾਹੀਦਾ ਹੈ, ਬੜੇ ਹੀ ਪਿਆਰ ਦੇ ਨਾਲ ਆਪ ਸਾਰਿਆਂ ਨੂੰ ਆਪ ਜੀ ਨੇ ਵਿਖਿਆਨ ਦੁਆਰਾ ਨਿਹਾਲ ਕੀਤਾ ਹੈ। ਅਤਿਅੰਤ ਧੰਨਵਾਦੀਆਂ ਆਪ ਜੀ ਦੇ। ਕੱਲ੍ਹ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਸਰ ਦੀ ਵਾਰ ਦੇ ਕੀਰਤਨ ਹੋਣਗੇ। ਉਸ ਤੋਂ ਉਪਰੰਤ ਕੱਲ੍ਹ ਸ਼ਾਮ 7 ਤੋਂ ਲੈ ਕੇ 8:30 ਵਜੇ ਤੱਕ ਜੋ ਸ਼ਾਮ ਦਾ ਦੀਵਾਨ ਹੈ ਉਹ ਆਖਰੀ ਦੀਵਾਨ ਹੋਵੇਗਾ। ਸ਼ਾਮਾਂ ਦੀ ਲੰਗਰ ਵੀਰ ਜੈਪਾਲ ਸਿੰਘ ਜੀ ਸਤਿਕਾਰਯੋਗ ਬੀਬੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੈ। ਸੋ ਸੰਗਤਾਂ ਚਰਨਾਂ 'ਚ ਬੇਨਤੀ ਕਰਾਂਗੇ ਸਵੇਰ ਦੇ ਵੀ ਅਤੇ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ ਐਤਵਾਰ 12:30 ਤੋਂ 2 ਵਜੇ ਤੱਕ ਭਾਈ ਸਾਹਿਬ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇੱਕ ਗੱਲ ਆਪ ਜੀ ਨੇ ਭਾਈ ਸਾਹਿਬ ਦੇ ਕੀਰਤਨ ਤੋਂ ਸਾਰਾ ਹੀ ਹਫ਼ਤੇ 'ਚੋਂ ਨੋਟ ਕੀਤੀ ਹੋਵੇਗੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਆਪ ਜੀ ਨੇ ਬਿਆਨ ਜ਼ੋਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਕਿ ਹਮੇਸ਼ਾ ਅਸੀਂ ਮੰਨਦੇ ਹਾਂ, ਲੇਕਿਨ ਕਈ ਦਫ਼ਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜ਼ਰੂਰ ਮੱਥੇ ਵੀ ਟੇਕਦੇ ਹਾਂ, ਸਭ ਕੁਝ ਕਰਦੇ ਹਾਂ, ਲੇਕਿਨ ਸਾਡਾ ਵਿਸ਼ਵਾਸ ਨਹੀਂ ਹੁੰਦਾ। ਮੈਂ ਤਾਂ ਕਈ ਦਫ਼ਾ ਇਹ ਦੇਖਦਾ ਹਾਂ, ਐਤਵਾਰ ਕਿਤੇ ਕਈ ਦਫ਼ਾ ਆਨੰਦ ਕਾਰਜ ਦਾ ਪ੍ਰੋਗਰਾਮ ਹੁੰਦਾ ਹੈ ਤੇ ਫੋਟੋਗ੍ਰਾਫਰ ਵੀਰਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਛਲੇ ਪਾਸੇ ਕੋਈ ਖੜਾ ਨਾ ਹੋਵੇ, ਕਿਉਂਕਿ ਜੋੜੀ ਅੱਗੇ ਸਜੀ ਹੋਈ ਹੁੰਦੀ ਹੈ, ਪਿੱਛੇ ਖੜੇ ਹੋ ਕੇ ਕਾਕਾ ਏਦਾਂ ਕਰ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਕੁਝ ਗਿਰਦਾ ਹੈ। ਸੋ ਗੁਰਦੁਆਰਾ ਸਾਹਿਬ ਨੇ ਅਸੂਲ ਬਣਾਇਆ ਸੀ ਕਿ ਪਿੱਛੇ ਕੋਈ ਨਹੀਂ ਆ ਸਕੇਗਾ, ਪਰੰਤੂ ਸਾਡੇ ਕੁਝ ਪਰਿਵਾਰ ਇਹ ਸਮਝਦੇ ਹਨ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 4 ਨਾਵਾਂ ਹਨ ਉਹ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਹੈ ਫੋਟੋਗ੍ਰਾਫੀ। ਜੋ ਗੁਰੂ ਗ੍ਰੰਥ ਸਾਹਿਬ ਤੋਂ ਨਾਵਾਂ ਦੀ ਕਾਰਵਾਈ ਹੈ ਉਸਦੀ ਵਕਤ ਨਹੀਂ, ਜੋ ਫੋਟੋਗ੍ਰਾਫੀ ਹੈ ਉਸਦੀ ਵਕਤ ਹੈ, ਤੇ ਸਾਡੀ ਫੋਟੋਗ੍ਰਾਫੀ ਨਾ ਖਰਾਬ ਹੋ ਜਾਵੇ, ਨਾਵਾਂ ਦਾ ਗੁਰੂ ਗ੍ਰੰਥ ਸਾਹਿਬ ਦਾ ਭਾਵੇਂ ਜਿੰਨਾ ਮਰਜ਼ੀ ਸਤਿਕਾਰ ਨਾ ਹੋ ਸਕੇ। ਸੋ ਜੇ ਆ ਕੇ ਕੀਰਤਨ ਸਰਵਣ ਕਰਦੇ ਹਾਂ ਤਾਂ ਇੰਨਾ ਖਿਆਲ ਰੱਖੀਏ ਕਿ ਗੁਰੂ ਗ੍ਰੰਥ ਸਾਹਿਬ ਬਾਪੂ ਦਾ ਕਿਸੇ ਵੀ ਸਮੇਂ ਭੁਲੇਖੇ ਦੇ ਨਾਲ ਵੀ ਸਾਡੇ ਕੋਲੋਂ ਕਿਤੇ ਗਲਤੀ ਦੇ ਨਾਲ ਵੀ ਕਿਸੇ ਪਾਸਿਓਂ ਕੋਈ ਗਹਿਲੀ ਨਾ ਹੋ ਜਾਵੇ। ਮਹਾਰਾਜ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਜੇ ਕ੍ਰਿਸਚਨ ਧਰਮ ਵੱਲ ਨਿਗਾਹ ਮਾਰ ਕੇ ਦੇਖੀਏ ਉਹ ਵੀ ਇਹੀ ਕਹਿੰਦੇ ਹਨ, ਦਾ ਵਰਡ ਆਫ ਲਾਰਡ ਇਜ਼ ਲਾਰਡ, ਗੁਰਬਾਣੀ ਜਿਸਨੂੰ ਅਸੀਂ ਕਹਿੰਦੇ ਹਾਂ। ਲੇਕਿਨ ਉਹਨਾਂ ਨੇ ਵਰਡ ਆਫ ਲਾਰਡ ਨੂੰ ਜੋ ਬਾਈਬਲ ਹੈ ਉਹਨਾਂ ਨੂੰ ਹਿੱਸਿਆਂ ਚ ਬਣਾ ਕੇ ਰੋਡਾਂ ਤੇ ਵਿਸਿਟ ਦਿੱਤਾ। ਸਿੱਖ ਪੰਥ ਨੂੰ ਹਲੇ ਮਾਣ ਹੈ ਇਸ ਚੀਜ਼ ਦਾ ਕਿ ਅਸੀਂ ਮਹਾਰਾਜ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ, ਪਰ ਕਈ ਦਫ਼ਾ ਮਨ ਚ ਵਿਚਾਰ ਆਉਂਦੀ ਹੈ ਬਾਣੀ ਸਾਡੀ ਪ੍ਰਿੰਟ ਹੋਈ ਹੋਈ ਹੁੰਦੀ ਹੈ ਤੇ ਉਹ ਸਰ ਪੈਰਾਂ ਦੇ ਵਿੱਚ ਰੁਲਦੀ ਹੈ। ਕੋਸ਼ਿਸ਼ ਕਰਿਆ ਕਰੀਏ ਜਿਸ ਸਮੇਂ ਵੀ ਕਿਤੇ ਸਾਨੂੰ ਮਹਾਰਾਜ ਦੀ ਬਾਣੀ, ਮੈਂ ਤਾਂ ਸਮਝਦਾ ਹਾਂ ਪੰਜਾਬੀ ਗੁਰਮੁਖੀ ਦਾ ਲਿਖਿਆ ਹੋਇਆ ਕੋਈ ਕਾਗਜ਼ ਮਿਲ ਜਾਵੇ ਪੈਰਾਂ ਦੇ ਵਿੱਚ ਰੁਲਦਾ ਤੇ ਉਸ ਨੂੰ ਚੁੱਕ ਕੇ ਕਿਸੇ ਲੱਖੇ ਲਾਇਆ ਜਾਵੇ। ਸੋ ਖਿਆਲ ਕਰਿਆ ਕਰੀ ਇਹਨਾਂ ਚੀਜ਼ਾਂ ਦਾ। ਗੁਰਪਿਆਰ ਸਾਧ ਸੰਗਤ ਸੇਵਕ ਅਤਿਅੰਤ ਧੰਨਵਾਦੀ ਆਪ ਸਾਰਿਆਂ ਦੇ, ਬੱਚਿਆਂ ਦੇ, ਯੂਨੀਵਰਸਿਟੀ ਦੇ ਬੱਚਿਆਂ ਦੇ ਜਿਹਨਾਂ

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਢੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆ ਲਈ ਬਾਜ਼ ਤੇ, ਗਰ ਤੁਮੇਦਾ ਨੀ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋਂ ਭਾਵ ਹੈ ਕਿ ਇਸਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਤੀਹਾਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ। ਸਤਿਗੁਰਾਂ ਦਾ ਫਰਮਾਨ ਹੈ

ਮੈਂ ਤੇਰੇ ਦਰ ਦਾ ਭਿਖਾਰੀ ਹਾਂ, ਮੰਗਤਾ ਹਾਂ। ਆਰਤਾ ਮੈਂ ਮੰਗਤਾ, ਜਿੱਥੇ ਆਰਤਾ ਦਾ ਅਰਥ ਦੁਖੀ ਹੈ ਉੱਥੇ ਇਸਦਾ ਅਰਥ ਮੰਗਤਾ ਵੀ ਹੈ। ਭਗਤ ਤੰਨਾ ਜੀ ਸ਼ਬਦ ਆਰੰਭ ਕਰਦੇ ਹੋਏ ਕਹਿੰਦੇ ਨੇ, ਗੋਪਾਲ ਗੋ ਮੈਨੇ ਪ੍ਰਿਤਮੀ, ਪਾਲ ਮੈਨੇ ਪਾਲਣਾ ਕਰਨ ਵਾਲਾ, ਸਰਵ ਸ਼ਕਤੀਵਾਨ।

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾ ਰੱਬ, ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼। ਉਹਨਾਂ ਦਾ ਫਰਮਾਨ ਉਹਨਾਂ ਦਾ ਬਚਨ ਇਸ ਤਰ੍ਹਾਂ ਹੈ।

ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ, ਨਰਕ ਵੀ ਨਿੰਦ ਦਿੱਤੇ, ਕੋਈ ਸੱਚਖੰਡ ਤੁਹਾਡਾ ਹੈ ਵੀ ਸਹੀ? ਤਾਂ ਕਬੀਰ ਜੀ ਕਹਿੰਦੇ ਨੇ ਭਾਈ ਮੇਰਾ ਸੱਚ

ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰਸਿੱਖ ਨੂੰ ਪਰਮ ਹੰਸ ਕਿਹਾ। ਜੋ ਹੰਸ ਹਨ ਉਹ ਉਹਨਾਂ ਦੇ ਕੋਈ ਮਾਨ ਸਰੋਵਰ ਤੇ ਕੌਆ ਆ ਜਾਵੇ ਤਾਂ ਉਹਨੂੰ ਚੁੰਝਾਂ ਮਾਰ ਮਾਰ ਕੇ ਹੀ ਮਾਰ ਦਿੰਦੇ ਹਨ ਜਾਂ ਭਜਾ ਦਿੰਦੇ ਹਨ। ਹੰਸ ਆਪਣੇ ਮਾਨ ਸਰੋਵਰ ਤੇ ਕਦੀ ਵੀ ਕੌਆਂ ਨੂੰ ਬਗਲਿਆਂ ਨੂੰ ਕਦੀ ਨਹੀਂ ਬੈਠਣ ਦਿੰਦਾ। ਗੁਰਸਿੱਖ ਨੂੰ ਇਸ ਲਈ ਪਰਮ ਹੰਸ ਕਿਹਾ ਹੈ ਕਿ ਸਤ ਸੰਗਤ ਵਿਚ ਕੋਈ ਵੱਡੇ ਤੋਂ ਵੱਡਾ ਵੀ ਪਾਪੀ ਆ ਜਾਵੇ, ਗੁਨਾਹਗਾਰ ਆ ਜਾਵੇ, ਨਿਮਰਤਾ ਦੇ ਨਾਲ ਗੁਰੂ ਦੇ ਚਰਨਾਂ ਵਿਚ ਆ ਜਾਵੇ ਤਾਂ ਗੁਰੂ ਕੇ ਸਿੱਖ ਉਸ ਨੂੰ ਆਪਣੀ ਗੱਲ ਨਾਲ ਲਾ ਲੈਂਦੇ ਹਨ, ਉਸ ਨਾਲ ਪਿਆਰ ਕਰਦੇ ਹਨ। ਇਸ ਲਈ ਗੁਰਸਿੱਖ ਨੂੰ ਪਰਮ ਹੰਸ ਕਿਹਾ। ਤੋ ਭਾਈ ਸਾਹਿਬ ਗੁਰਦਾਸ ਜੀ ਸਿੱਖ ਪੰਥ ਦੇ ਵੇਦ ਵਿਆਸ ਕਹਿ ਰਹੇ ਹਨ, ਬਈ ਸਾਧ ਸੰਗਤ ਸੱਚ ਖੰਡ ਹੈ, ਭਗਤ ਵਸ਼ਲ ਹੋਏ ਵਸ ਗਤ ਆਇਆ। ਸਾਧ ਸੰਗਤ ਹੀ ਸੱਚ ਖੰਡ ਹੈ। ਨਾਰਦ ਜੀ ਨੂੰ ਇੱਕ ਵੇਰਾ ਮਨ ਵਿਚ ਖਿਆਲ ਆਇਆ ਬਈ ਚਲੋ ਭਗਵਾਨ ਦੇ ਦਰਸ਼ਨ ਕਰੀਏ, ਬੈਕੁੰਠ ਵਿਚ ਵੇਖਿਆ ਨਹੀਂ ਮਿਲੇ, ਯੋਗੀਆਂ ਦੇ ਮੱਠਾਂ ਵਿਚ ਵੇਖਿਆ ਨਹੀਂ ਮਿਲੇ, ਵਿਸ਼ਨਪੁਰੀ ਸ਼ਿਵਪੁਰੀ ਇੰਦਰਪੁਰੀ ਸਾਰੀਆਂ ਪੁਰੀਆਂ ਵਿਚ ਆਪਨੇ ਭਾਲ ਕੀਤੀ ਪਰ ਦਰਸ਼ਨ ਨਹੀਂ ਹੋਏ। ਜਾਂ ਇਕਾਗਰ ਚਿੱਤ ਹੋ ਕੇ ਆਪ ਕੀਰਤਨ ਕਰਨ ਬੈਠ ਗਏ ਤਾਂ ਸਾਹਮਣੇ ਭਗਵਾਨ ਆ ਕੇ ਦਰਸ਼ਨ ਦਿੰਦੇ ਹਨ ਔਰ ਬੈਠੇ ਹਨ। ਆਖਿਆ ਮਹਾਰਾਜ ਮੈਂ ਤਾਂ ਸੋਚਿਆ ਸੀ ਬਈ ਸ਼ਾਇਦ ਆਪ ਸਵਰਗਾਂ ਵਿਚ ਰਹਿੰਦੇ ਹੋ ਜਾਂ ਸ਼ਿਵਪੁਰੀ ਗਏ ਹੋਵੋਗੇ, ਬ੍ਰਹਮਪੁਰੀ ਗਏ ਹੋਵੋਗੇ, ਧਰੂਪੁਰੀ ਗਏ ਹੋਵੋਗੇ, ਮੈਂ ਤਾਂ ਸਾਰੀਆਂ ਪੁਰੀਆਂ ਵਿਚ ਆਪ ਦੀ ਭਾਲ ਕੀਤੀ ਪਰ ਆਪ ਕਿਤੇ ਨਹੀਂ ਮਿਲੇ। ਤਾਂ ਭਗਵਾਨ ਕਹਿਣ ਲੱਗੇ, ਨਾਰਦ ਜੇ ਤੂੰ ਕਿਤੇ ਸਤ ਸੰਗਤ ਵਿਚ ਆ ਜਾਂਦਾ ਨਾ, ਜੇ ਸਤ ਸੰਗਤ ਵਿਚ ਆ ਜਾਂਦਾ ਤਾਂ ਤੂੰ ਕਦੇ ਖਾਲੀ ਨਾ ਮੁੜਦੋ, ਕਿਉਂਕਿ ਮੇਰਾ ਤਾਂ ਨਿੱਜ ਘਰ ਹੀ ਉਹੀ ਹੈ, ਮੇਰਾ ਨਿੱਜ ਘਰ ਹੀ ਸਤ ਸੰਗਤ ਹੈ। ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਾਧ ਸੰਗਤ ਦਾ ਬੈਕੁੰਠ ਬਖਸ਼ਿਸ਼ ਕੀਤਾ। ਆਖਿਆ ਭਾਈ ਜਿਨ੍ਹਾਂ ਨੂੰ ਇਹ ਬੈਕੁੰਠ ਨਸੀਬ ਹੈ ਨਾ, ਅੱਗੇ ਜਾ ਕੇ ਉਸ ਬੈਕੁੰਠ ਦਾ ਵੀ ਉਹੀ ਆਨੰਦ ਮਾਣਨਗੇ ਜਿਨ੍ਹਾਂ ਨੇ ਸਾਧ ਸੰਗਤ ਦਾ ਬੈਕੁੰਠ

ਭਗਤ ਸੈਣ ਜੀ ਦੇ ਘਰ ਹੋ ਰਿਹਾ ਹੈ। ਵੀ ਕੌਣ ਕਰ ਰਿਹਾ ਹੈ? ਮਹਾਂਪੁਰਸ਼ ਪ੍ਰਾਹੁਣੇ ਆਏ, ਸੰਤ ਜਨ ਪ੍ਰਾਹੁਣੇ ਆਏ,

ਹੁਸੈਨ ਜੀ ਰਾਜੇ ਦੇ ਦਰਬਾਰ ਵਿੱਚ ਨੌਕਰੀ ਕਰਦੇ, ਅੰਮ੍ਰਿਤ ਵੇਲੇ ਉੱਠ ਕੇ ਜਾਂਦੇ, ਰਾਜੇ ਨੂੰ ਇਸ਼ਨਾਨ ਕਰਾਉਂਦੇ, ਮੁੱਠੇ ਚਾਪੀ ਕਰਦੇ,

ਅਸੀਂ ਵੀ ਕੀਰਤਨ ਵਿੱਚ ਬੈਠਦੇ ਹਾਂ। ਅਸੀਂ ਤੇ ਇਹ ਹੀ ਤੱਕਦੇ ਰਹਿੰਦੇ ਹਾਂ ਵੀ ਪਤਾ ਨਹੀਂ ਕਦੋਂ ਕੀਰਤਨ ਸਮਾਪਤ ਹੋਣਾ ਹੈ। ਸਤਸੰਗੀਓ, ਜਦੋਂ ਮਨ ਨਾ ਜੁੜੇ ਉਦੋਂ ਤੇ ਕੀਰਤਨ ਦਾ ਸਮਾਂ ਪਾਸ ਹੀ ਨਹੀਂ ਹੁੰਦਾ। ਜਦੋਂ ਮਨ ਨਾ ਜੁੜੇ ਪਤਾ ਨਹੀਂ ਕਦੋਂ ਸਮਾਪਤੀ ਹੋਗੀ। ਤੇ ਗੁਰੂ ਪਿਆਰਿਓ, ਜਦੋਂ ਮਨ ਜੁੜ ਜਾਵੇ, ਮਨ ਕਰਕੇ ਅਸੀਂ ਕੀਰਤਨ ਵਿੱਚ ਬੈਠ ਜਾਈਏ, ਇਹ ਅਜ਼ਮਾ ਕੇ ਦੇਖ ਲੈਣਾ, ਤੁਹਾਨੂੰ ਇੰਜ ਲੱਗੇਗਾ ਜਿਵੇਂ ਅਸੀਂ ਗੁਰੂ ਨਾਨਕ ਦੀ ਗੋਦ ਵਿੱਚ ਬੈਠੇ, ਇੰਜ ਤੁਹਾਨੂੰ ਮਹਿਸੂਸ ਹੋਵੇ।

ਪ੍ਰਭੂ ਪਰਮਾਤਮਾ ਨੇ ਦੇਖਿਆ ਵੀ ਮੇਰਾ ਭਗਤ ਕੀਰਤਨ ਵਿੱਚ ਬੈਠਾ ਹੈ, ਸ਼ੁੱਧ ਬੁੱਧ ਨਹੀਂ ਕਿਸੇ ਪਿਆਰ ਵਿੱਚ। ਜੇ ਇਹ ਨਾ ਗਿਆ ਤੇ ਇਹਨੂੰ ਰਾਜਾ ਗੁੱਸੇ

ਕੋਈ ਰੱਬ ਦੇ ਭਗਤਾਂ ਨੂੰ ਸਿਮਰਨ ਕਰਨ ਵਾਲਿਆਂ ਨੂੰ ਮਾੜਾ ਸ਼ਬਦ ਬੋਲ ਦੇਵੇ ਨਾ ਤੇ ਰੱਬ ਦਾ ਦਿਲ ਦੁੱਖ ਜਾਂਦਾ ਹੈ। ਨਹੀਂ ਬਈ, ਕਿਤੇ ਕੋਈ ਰਾਜਾ ਬੋਲ ਕਬੋਲ ਨਾ ਬੋਲ ਦੇਵੇ, ਇਹਨੂੰ ਡਿਊਟੀ ਤੋਂ ਕੰਮ ਤੋਂ ਹਟਾ ਹੀ ਨਾ ਦੇਵੇ। ਸੈਣ ਜੀ ਕੀਰਤਨ ਵਿੱਚ ਬੈਠੇ ਤੇ ਇਧਰੋਂ ਸਮਾਂ ਹੋ ਗਿਆ ਹੈ।

ਰਾਜਾ ਕੁਰਸੀ ਤੇ ਬੈਠਾ ਹੈ ਤੇ ਇਧਰੋਂ ਉਹ ਪ੍ਰਭੂ ਸੈਣ ਦੇ ਰੂਪ ਵਿੱਚ ਥੱਲੇ ਬੈਠ ਕੇ ਮੁੱਠੀ ਚਾਪੀ ਕੀਤੀ ਲੱਤਾਂ ਕੁੱਟੀਆਂ ਤੇ ਰਾਜੇ ਦੇ ਨਹੁੰ ਕੱਟ ਰਹੇ ਨੇ। ਰਾਜਾ

ਐਵੇਂ ਕਾਰੋਬਾਰ ਦੇ ਕੰਮਾਂ ਦਾ ਫਿਕਰ ਨਹੀਂ ਕਰਨਾ ਚਾਹੀਦਾ। ਹਾਂ ਦੇਖ ਲਓ, ਇੱਕ ਕੀਰਤਨ ਦਾ ਰਸੀਆ ਕੀਰਤਨ ਵਿੱਚ ਬੈਠਾ ਹੈ ਤੇ ਨਿਰੰਕਾਰ ਕਿਵੇਂ ਡਿਊਟੀਆਂ ਨਿਭਾ ਰਿਹਾ। ਸੈਣ, ਅੱਜ ਤੂੰ ਬਹੁਤ ਪਿਆਰ ਨਾਲ ਸੇਵਾ ਕੀਤੀ ਹੈ, ਅੱਜ ਤੇ ਆਨੰਦ ਆ ਗਿਆ। ਏਡੇ ਪਿਆਰ ਨਾਲ ਸੇਵਾ ਕੀਤੀ, ਆਪਣੇ ਗਲੇ ਵਿੱਚੋਂ ਸੋਨੇ ਦਾ ਹਾਰ ਲਾਇਆ, ਸੈਣ ਜਾਣ ਕੇ ਭਗਵਾਨ ਦੇ ਗਲ ਵਿੱਚ ਪਾ ਦਿੱਤਾ। ਮੈਂ ਬਹੁਤ ਖੁਸ਼ ਹਾਂ ਅੱਜ ਤੇਰੇ, ਬਸ ਇਸੇ ਤਰ੍ਹਾਂ ਰੋਜ਼ ਪਿਆਰ ਨਾਲ ਸੇਵਾ ਕਰਿਆ ਕਰ। ਚਲੇ ਗਏ ਆਪਣੇ ਸੇਵਕ ਦੀ ਜ਼ਿੰਮੇਵਾਰੀ ਨਿਭਾ।

ਇਹਦੇ ਘਰ ਗਏ। ਕੀਰਤਨ ਵਿੱਚ ਬੈਠਾ ਹੈ, ਅੱਖਾਂ ਮੂੰਦ ਕੇ ਆਪਣੇ ਗਲੇ ਵਿੱਚੋਂ ਸੋਨੇ ਦਾ ਹਾਰ ਲਾਇਆ ਤੇ ਜਾ ਕੇ ਸੈਣ ਜੀ ਦੇ ਗਲ ਵਿੱਚ ਪਾ ਦਿੱਤਾ।

ਰਾਜ ਦੁਆਰ ਗਿਆ ਸ਼ਰਮਾਈ, ਮਹਾਂਪੁਰਸ਼ਾਂ ਨੂੰ ਵਿਦਾ ਕੀਤਾ। ਮਹਾਂਪੁਰਸ਼ ਚਲੇ ਗਏ ਨੇ ਤੇ ਹੁਣ ਸਵੇਰੇ ਭਗਤ ਸੈਣ ਜੀ ਵੀ ਰਾਜੇ ਦੇ ਦਰਬਾਰ ਵੱਲ ਨੂੰ ਜਾ ਰਹੇ ਨੇ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜਦੋਂ ਰਾਜੇ ਦੇ ਮਹਿਲਾਂ ਵਿੱਚ ਗਏ ਤੇ ਕੀ ਦੇਖ ਰਹੇ ਨੇ, ਉਹ ਸਾਹਮਣੇ ਮਹਾਰਾਜ ਬਾਗ ਵਿੱਚ ਟਹਿਲ ਰਹੇ ਤੇ ਸੈਣ ਜੀ ਜਾ ਕੇ ਨਾ ਮਹਿਲਾਂ ਦੇ ਵਿੱਚ

ਆਪੀ ਮੇਰੇ ਘਰ ਸੰਤ ਪ੍ਰਾਹੁਣੇ ਆ ਗਏ ਸਨ, ਨਾਲੇ ਹੱਥ ਜੋੜੇ ਹੋਏ ਨੀਵੀਂ ਪਾਈ ਹੋਈ ਹੈ। ਸੰਤ ਪ੍ਰਾਹੁਣੇ ਆ ਗਏ ਸੀ,

ਮੈਨੂੰ ਗੁਨਾਹਗਾਰ ਨੂੰ ਮਾਫ ਕਰ ਦੇ। ਅੱਗੇ ਤੋਂ ਇਹੋ ਜਿਹੀ ਗੁਸਤਾਖੀ ਮੈਂ ਨਹੀਂ ਕਰਿਆ ਕਰਾਂਗਾ, ਮੈਂ ਜ਼ਰੂਰ ਟਾਈਮ ਨਾਲ ਆ ਜਾਇਆ ਕਰਾਂਗਾ। ਲੇਟ ਹੋਣ ਦੀ ਗੁਸਤਾਖੀ ਕਦੇ ਨਹੀਂ ਕਰਾਂਗਾ, ਮੈਂ ਆ ਜਾਇਆ ਕਰਾਂਗਾ ਟਾਈਮ ਨਾਲ। ਮਹਾਰਾਜ ਸੁਣ ਕੇ ਹੈਰਾਨ

ਪੈਰਾਂ ਦੀ ਨਹੁੰ ਕੱਟੇ। ਨਹੀਂ ਮਹਾਰਾਜ ਮੈਂ ਨਹੀਂ ਆਇਆ, ਸਹਿਣ ਤੂੰ ਐਵੇਂ ਝੂਠ ਬੋਲਦਾ ਹੈ, ਤੇ ਤੂੰ ਨਹੀਂ ਆਇਆ ਤੇ ਅੰਮ੍ਰਿਤ ਵੇਲੇ ਕੌਣ ਦਰਵਾਜ਼ਾ ਖੜਕਾਉਂਦਾ ਸੀ। ਤੂੰ ਨਹੀਂ ਆਇਆ ਆਪਣੇ ਗਲੇ ਵੱਲ ਝਾਤ ਤੇ ਮਾਰ, ਮੈਂ ਤੇਰੇ ਗਲੇ ਵਿੱਚ ਸਵੇਰੇ ਸੋਨੇ ਦਾ ਹਾਰ ਪਾਇਆ ਸੀ, ਤੂੰ ਬਹੁਤ ਪਿਆਰ ਨਾਲ ਸੇਵਾ ਕੀਤੀ ਸੀ ਨਾ। ਸਤਸੰਗੀਓ, ਜਿਉਂ ਜਿਉਂ ਰਾਜਾ ਬੋਲ ਰਿਹਾ ਹੈ ਤੇ ਹੱਥ ਜੁੜ ਗਏ ਨੇ, ਮਨ ਕਿਸੇ ਬੈਰਾਗ ਵਿੱਚ ਆ ਗਿਆ ਹੈ। ਮੇਰੇ ਮਾਲਕਾ, ਤੂੰ ਮੇਰੀ ਜ਼ਿੰਮੇਵਾਰੀ ਆਪ

ਕੋਈ ਸੋਭਾ ਕਰਦਾ ਵੀ ਇਹ ਕੀਰਤਨ ਦੀਆਂ ਹੀ ਬਖਸ਼ਿਸ਼ਾਂ ਨੇ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਚੁਕਾਉਂਦੇ ਹਾਂ ਤੇ ਸੈਣ ਜੀ ਅੱਗੇ ਵੀ ਚੁੱਕ ਜਾਂਦਾ। ਸੈਣ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ

ਪਿਆਰੀ ਸਾਧ ਸੰਗਤ ਫੁੱਲਾਂ ਬਖਸ਼ਣੀਆਂ, ਸਤਿਗੁਰੂ ਪਿਤਾ ਸਭ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਅਸੀਸਾਂ ਬਖਸ਼ੋ ਦਿਓ ਸੱਜਣ ਅਸੀਸੜੀਆਂ ਜੋ ਹੋਵੇ।

ਦਾ ਨਾਮ ਹੈ ਜਿਹੜਾ ਭਗਤਾਂ ਦੇ ਮਨ ਨੂੰ ਮੋਹਦਾ ਹੈ ਉਸ ਪਰਮੇਸ਼ਵਰ ਨੂੰ ਭਗਤ ਮੋਹਨ ਕਰਕੇ ਯਾਦ ਕਰਦੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਵਰ ਮਿਲਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਦੋਹਿਤਾ ਬਾਣੀ ਕਾ ਬੋਹਿਤ। ਇੱਕ ਦਿਨ ਬੈਠੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਸਿੰਘਾਸਨ ਤੇ ਉਹਨਾਂ ਦਾ ਦੋਹਤਾ ਅਰਜਨ ਦੇਵ ਉਹਨਾਂ ਵੱਲ ਵਧਿਆ ਤੇ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਿ ਸਿੰਘਾਸਨ ਤੇ ਬੈਠਣਾ ਚਾਹੁੰਦਾ ਹੋ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੰਤਰਯਾਮੀ ਅਕਾਲ ਪੁਰਖ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ। ਅਚਾਨਕ ਉਹਨਾਂ ਨੇ ਵਰ ਦੇ ਦਿੱਤਾ ਦੋਹਿਤਾ ਬਾਣੀ ਕਾ ਬੋਹਿਤ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਰਜਨ ਦੇਵ ਬਹੁਤ ਬਾਣੀ ਉਚਾਰਨ ਕਰੇਗਾ ਔਰ ਐਸੀ ਬਾਣੀ ਸੰਗ੍ਰਹਿ ਕਰੇਗਾ ਜੋ ਬਾਣੀ ਸਾਰੇ ਹੀ ਸੰਸਾਰ ਦੇ ਜੀਵਾਂ ਨੂੰ ਤਾਰੇਗੀ। ਸਮਾਂ ਆਇਆ ਤੇ ਰਾਮਸਰ ਸਰੋਵਰ ਦੇ ਕੰਢੇ ਤੇ ਅੰਮ੍ਰਿਤਸਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਇੱਕ ਵਿਚਾਰ ਕੀਤਾ ਕਿ ਕਿਉਂ ਨਾ ਹੋਵੇ ਕਿ ਗੁਰੂਆਂ ਦੀ ਔਰ ਭਗਤਾਂ ਦੀ ਬਾਣੀ ਨੂੰ ਇਕੱਠਾ ਕਰਕੇ ਸਾਰੇ ਸੰਸਾਰ ਲਈ ਇੱਕ ਜਹਾਜ਼ ਬਣਾਇਆ ਜਾਵੇ। ਜਿਹੜਾ ਕੋਈ ਆਵੇ ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹੇ ਸੁਣੇ ਔਰ ਵਿਚਾਰ ਕਰੇ ਆਪਣਾ ਜੀਵਨ ਸਫਲਾ ਕਰ ਲਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪਿਆਰਿਆਂ ਦੇ ਨਾਲ ਗੁਰੂ ਨਾਨਕ ਦੇ ਸੇਵਕਾਂ ਸਿੱਖਾਂ ਦੇ ਨਾਲ ਸਲਾਹ ਕੀਤੀ। ਸਾਰਿਆਂ ਨੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਹਨਾਂ ਦੀ ਇਸ ਵਿਚਾਰ ਤੇ ਬੜੀ ਖੁਸ਼ੀ ਪ੍ਰਗਟ ਕੀਤੀ ਕਿ ਮਾਲਿਕ ਇੱਥੇ ਅੰਮ੍ਰਿਤਸਰ ਦੇ ਵਿੱਚ ਗੁਰੂ ਦੇ ਘਰ ਵਿੱਚ ਤੇ ਜਿਹੜੇ ਆਉਂਦੇ ਹਨ ਉਹ ਆ ਕੇ ਬਾਣੀ ਸੁਣ ਲੈਂਦੇ ਹਨ ਆਪ ਪਾਸੋਂ, ਪਰ ਜਦੋਂ ਇਹ ਬਾਣੀ ਸਾਰਿਆਂ ਨੂੰ ਪ੍ਰਾਪਤ ਹੋਵੇਗੀ ਤੇ ਸਾਰਿਆਂ ਨੂੰ ਹੀ ਉਸ ਗੁਰੂ ਨਾਨਕ ਦੇ ਮਾਰਗ ਦਾ ਪਤਾ ਚੱਲੇਗਾ। ਤੇ ਗੁਰੂ ਅਰਜਨ ਦੇਵ ਜੀ ਨੇ ਇਹ ਸੋਚ ਵਿਚਾਰ ਕਰਕੇ ਕਿ ਇਹ ਬਾਣੀ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਔਰ ਗੁਰੂ ਅੰਗਦ ਦੇਵ ਮਹਾਰਾਜ ਦੀ ਗੁਰੂ ਅਮਰਦਾਸ ਮਹਾਰਾਜ ਦੀ ਹੈ ਉਚਾਰਨ ਕੀਤੀ ਹੋਈ, ਇਹ ਬਾਣੀ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਪੁੱਤਰ ਬਾਬਾ ਮੋਹਨ ਜੀ ਪਾਸ ਹੈ ਜੋ ਗੋਇੰਦਵਾਲ ਵਿੱਚ ਆਪਣਾ ਜੀਵਨ ਬਿਤਾ ਰਹੇ ਹਨ।

ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਸਾਰੀ ਦੀ ਸਾਰੀ ਬਾਣੀ ਜਗ੍ਹਾ ਜਗ੍ਹਾ ਤੋਂ ਇਕੱਤਰ ਕਰਨੀ ਹੈ, ਕਿਰਪਾ ਕਰੋ, ਰਹਿਮਤਾਂ ਕਰੋ, ਆਪਣੀਆਂ ਅਸੀਸਾਂ ਪ੍ਰਦਾਨ ਕਰੋ। ਅਸੀਸਾਂ ਲਈਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ। ਫਿਰ ਬਚਨ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਭਾਈ ਸਾਹਿਬ ਜੀ ਕਿਰਪਾ ਕਰੋ, ਇਹ ਬਾਣੀ ਬੜੀ ਜ਼ਰੂਰੀ ਹੈ, ਬਾਬਾ ਮੋਹਨ ਜੀ ਪਾਸੋਂ ਲੈਣੀ ਹੈ, ਤਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੋਰ ਗੁਰੂਆਂ ਦੀ ਬਾਣੀ ਦਰਜ ਕੀਤੀ ਜਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ, ਜਾਓ ਜਾ ਕੇ ਬਾਬਾ ਮੋਹਨ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰੋ ਕਿ ਇਹ ਬਾਣੀ ਸਾਨੂੰ ਚਾਹੀਦੀ ਹੈ, ਅਸੀਂ ਸਾਰੀ ਬਾਣੀ ਨੂੰ ਸਾਰੇ ਜਗਤ ਵਾਸਤੇ ਇਕੱਤਰ ਕਰਨਾ ਚਾਹੁੰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਗਏ, ਜਾ ਜਾ ਕੇ ਬਾਬਾ ਮੋਹਨ ਜੀ ਦਾ ਦਰਵਾਜ਼ਾ ਖਟਖਟਾਇਆ, ਅੰਦਰੋਂ ਸੇਵਕ ਆਇਆ। ਬਾਬਾ ਮੋਹਨ ਜੀ ਚੁਬਾਰੇ ਤੇ ਬੈਠੇ ਪਰਿਪੂਰਨ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ, ਮਹਾਨ ਸਿੱਧ ਸਨ, ਪਰਮਾਤਮਾ ਤੱਕ ਉਹਨਾਂ ਦੀ ਰਸਾਈ ਸੀ, ਉਹਨਾਂ ਨੂੰ ਤੇ ਪਤਾ ਵੀ ਨਹੀਂ ਚੱਲਿਆ। ਸੇਵਕ ਆਇਆ, ਨਮਸਕਾਰ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ। ਭਾਈ ਸਾਹਿਬ ਨੇ ਕਿਹਾ ਕਿ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੁਨੇਹਾ ਲੈ ਕੇ ਆਇਆ ਹਾਂ, ਮੈਨੂੰ ਬਾਬਾ ਮੋਹਨ ਜੀ ਨਾਲ ਮਿਲਾ ਦੇ। ਸੇਵਕ ਨੇ ਕਿਹਾ ਕਿ ਬਾਬਾ ਜੀ ਸਮਾਧੀ ਸਥਿਤ ਹਨ, ਮੈਂ ਜਾਂਦਾ ਹਾਂ ਆਪ ਦਾ ਸੁਨੇਹਾ ਦਿੰਦਾ। ਸੇਵਕ ਗਿਆ ਚੁਬਾਰੇ ਤੇ, ਬਾਬਾ ਜੀ ਸਮਾਧੀ ਤੋਂ ਉੱਠੇ, ਪੁੱਛਿਆ ਤੇ ਸੇਵਕ ਨੇ ਦੱਸਿਆ ਕਿ ਇਸ ਤਰ੍ਹਾਂ ਆਪ ਪਾਸੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਣੀ ਲੈਣ ਆਏ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਮਗਰ ਜਦੋਂ ਅੱਗੋਂ ਜਵਾਬ ਮਿਲਿਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਪਸ ਚਲੇ ਗਏ। ਜਾ ਕੇ ਬੇਨਤੀ ਕੀਤੀ, ਮਹਾਰਾਜ ਬਾਣੀ ਪ੍ਰਾਪਤ ਨਹੀਂ ਹੋ ਰਹੀ। ਤੇ ਗੁਰੂ ਅਰਜਨ ਦੇਵ ਜੀ ਨੇ ਸੋਚਿਆ, ਚਲੋ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਸਿੱਖ ਪੰਥ ਦੇ ਵੇਦ ਵਿਆਸ ਹਨ ਉਹਨਾਂ ਨੂੰ ਬਾਣੀ ਨਹੀਂ ਦਿੱਤੀ, ਤਾਂ ਬਾਬਾ ਬੁੱਢਾ ਜੀ ਜੋ ਗੁਰੂ ਕੇ ਵਜ਼ੀਰ ਹਨ ਉਹਨਾਂ ਨੂੰ ਤੇ ਬਾਣੀ ਦੇ ਦੇਣਗੇ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਭੇਜਿਆ, ਉਹਨਾਂ ਵੀ ਜਾ ਕੇ ਦਰਵਾਜ਼ਾ ਖਟਖਟਾਇਆ ਔਰ ਉਸੇ ਹੀ ਤਰ੍ਹਾਂ ਬਾਣੀ ਮੰਗੀ, ਪਰ ਸਵਾਗਤ

ਬਾਬਾ ਬੁੱਢਾ ਜੀ ਵਾਪਸ ਆਏ। ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਜਵਾਬ ਲੈ ਕੇ ਆਏ ਸਨ, ਉਹ ਹੀ ਜਵਾਬ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਲੱਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸਮਾਧੀ ਸਥਿਤ ਹੋ ਗਏ। ਅੰਦਰ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਅਰਜ਼ੋਈ ਕਰਨ ਲੱਗ ਪਏ। ਅੰਦਰੋਂ ਜਵਾਬ ਆਇਆ ਕਿ ਉਹ ਬਾਣੀ ਜੋ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ। ਐ ਗੁਰੂ ਅਰਜਨ, ਉਹ ਬਾਣੀ ਲੈਣ ਜਾਣਾ ਤੈਨੂੰ ਆਪ ਪਵੇਗਾ। ਅੰਦਰੋਂ ਜੋ ਆਵਾਜ਼ ਆਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਤਕਾਲ ਹੁਕਮ ਮੰਨਦੇ ਹੋਏ ਤਿਆਰ ਹੋ ਗਏ। ਸੰਗਤਾਂ ਨੂੰ ਕਹਿਣ ਲੱਗੇ ਕਿ ਬਾਬਾ ਮੋਹਨ ਜੀ ਪਾਸ ਬਾਣੀ ਲੈਣ ਮਨੂੰ ਜਾਣਾ ਪਵੇਗਾ। ਸੰਗਤਾਂ ਤਿਆਰ ਹੋ ਗਈਆਂ, ਮਹਾਰਾਜ ਅਸੀਂ ਵੀ ਆਪ ਦੇ ਨਾਲ ਚੱਲਦੇ ਹਾਂ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਨਹੀਂ ਬਈ, ਗੁਰੂ ਨਾਨਕ ਦਾ ਹੁਕਮ ਕੇਵਲ ਮੈਨੂੰ ਹੀ ਹੋਇਆ ਹੈ, ਮੈਨੂੰ ਹੀ ਜਾਣਾ ਪਵੇਗਾ। ਜਾਂ ਤਿਆਰ ਹੋਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੰਦਾ ਚੁੱਕਿਆ ਤੇ ਚੱਲ ਪਏ ਬਾਹਰ। ਨੰਗੀ ਪੈਰੀ ਚੱਲਣ ਲੱਗੇ, ਸੰਗਤਾਂ ਨੇ ਲਿਆ ਕੇ ਜੋੜੇ ਅੱਗੇ ਰੱਖੇ। ਜਦੋਂ ਗੁਰੂ ਅਰਜਨ ਦੇਵ ਜੀ ਨੇ ਦੇਖਿਆ ਸੰਗਤਾਂ ਦਾ ਪਿਆਰ, ਸੰਗਤਾਂ ਨੂੰ ਆਸ਼ੀਰਵਾਦ ਦਿੱਤੀ ਤੇ ਨਾਲ ਬਚਨ ਕੀਤਾ, ਬਈ ਮੈਂ ਕਿਸੇ ਦੇ ਘਰ ਨਹੀਂ ਜਾ ਰਿਹਾ, ਮੈਂ ਤੇ ਆਪਣੇ ਮਹਾਂਪੁਰਖਾਂ ਦੀ ਬਾਣੀ ਨੂੰ ਲੈਣ ਵਾਸਤੇ ਜਾ ਰਿਹਾ ਹਾਂ। ਤੇ ਬਾਣੀ ਨੂੰ ਲੈਣ ਜਾਣਾ ਹੋਵੇ ਤੇ ਫਿਰ ਗੁਮਾਨ ਕਿਸ ਚੀਜ਼ ਦਾ, ਅਹੰਕਾਰ ਕਿਸ ਚੀਜ਼ ਦਾ, ਉੱਥੇ ਤੇ ਨੰਗੀ ਪੈਰੀ ਹੀ ਜਾਣਾ ਪਵੇਗਾ। ਗੁਰੂ ਅਰਜਨ ਦੇਵ ਜੀ ਦਾ ਪਿਆਰ ਦੇਖ ਕੇ ਸੰਗਤਾਂ ਦੀਆਂ ਅੱਖਾਂ ਵਿੱਚ ਆਂਸੂ ਆ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਚੱਲ ਪਏ ਤੇ ਚਲਦੇ ਚਲਦੇ ਨੰਗੇ ਪੈਰੀ ਜਾ ਪਹੁੰਚੇ ਬਾਬਾ ਮੋਹਨ ਜੀ ਦੇ ਦੁਆਰ ਤੇ। ਮਗਰ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ ਦਰਵਾਜ਼ਾ ਖਟਖਟਾਇਆ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਵਾਜ਼ਾ ਨਹੀਂ ਖਟਖਟਾਇਆ। ਬੈਠ ਗਏ ਦਰਵਾਜ਼ੇ ਤੇ, ਦਰਵਾਜ਼ੇ ਤੇ ਬੈਠ ਕੇ ਲਿਆ ਸਰੰਦਾ, ਸਰੰਦਾ ਛੇੜਿਆ ਤੇ ਸੰਗੀਤ ਦੀ ਧੁੰਦ

ਬਾਬਾ ਮੋਹਨ ਜੀ ਜੋ ਪੂਰਨ ਸਿੱਧ ਸਨ, ਉਹਨਾਂ ਨੇ ਸੁਣੀ ਆਵਾਜ਼ ਤੇ ਇੱਕਦਮ ਸੋਚਣ ਲੱਗ ਪਏ, ਇਹ ਆਵਾਜ਼ ਤੇ ਮੈਂ ਪਰਮਾਤਮਾ ਦੇ ਘਰੋਂ ਸੁਣਦਾ ਹਾਂ, ਅੱਜ ਬਾਹਰੋਂ ਕਿੱਥਰੋਂ ਆ ਰਹੀ ਹੈ? ਜਾਂ ਅੱਖ ਖੁੱਲੀ ਥੱਲੇ ਆਏ, ਦਰਵਾਜ਼ਾ ਖੋਲਿਆ, ਕੀ ਦੇਖਦੇ ਹਨ? ਇਹ ਤੇ ਗੁਰੂ ਨਾਨਕ ਦਾ ਸਵਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕੀਰਤਨ ਕਰ ਰਹੇ ਹਨ। ਬਸ ਗੁਰੂ ਅਰਜਨ ਦੇਵ ਜੀ ਮਹਾਰਾਜ ਕੀਰਤਨ ਕਰਦੇ ਰਹੇ, ਬਾਬਾ ਮੋਹਨ ਜੀ ਸੁਣਦੇ ਰਹੇ।

ਗੱਲ ਵਕੜੀ ਚ ਲੈ ਲਿਆ। ਗੁਰੂ ਅਰਜਨ ਦੇਵ ਜੀ ਨੂੰ ਲੈ ਗਏ ਚੁਬਾਰੇ ਤੇ, ਸਤਿਕਾਰ ਕੀਤਾ। ਸਾਰੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇ ਦਿੱਤੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨਵਾਦ ਕਰਦੇ ਹੋਏ ਬਾਬਾ ਮੋਹਨ ਜੀ ਦਾ ਨੰਗੀ ਪੈਰੀ ਜੋ ਗਏ ਸਨ ਤੇ ਫਿਰ ਆਪਣੇ ਸਿਰ ਤੇ ਰੱਖੀ ਬਾਣੀ ਸਰੰਦਾ ਲਿਆ ਮੋਢੇ ਤੇ ਨੰਗੀ ਪੈਰੀ ਵਾਪਸ ਆ ਗਏ ਤੇ ਧੰਨਵਾਦ ਕੀਤਾ ਉੱਥੇ ਆਪਣੇ ਪਿਆਰੇ ਪਰਮਾਤਮਾ ਮੋਹਨ।

ਰਾਗ ਕਿਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕਿਦਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਭ ਦੇ ਕਰੇ ਪਿਆਰ, ਸਤ ਸੰਗਤ ਸਿਓ ਮਿਲਦੋ ਰਹੇ, ਸੱਚੇ ਤਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤ ਸੰਗੀਤ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਕਿਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਬ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜਿਆਦੀ ਫੜਫੜਾਹਟ ਤੇ ਲੀਨੀ ਹੈ ਕਿਦਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੈਂ ਪ੍ਰਵੀਨ, ਜੋਗ ਆਸਣ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਣ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮਧਿਅਮ ਅਤੇ ਸੰਵਾਦੀ ਸੁਰ ਸ਼ਰਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ। ਕਿਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਨ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

ਕਦੇ ਵੀ ਸੇਵਾ ਦਾ ਬੋਝ ਬੀਜ ਬੋਇਆ ਵਿਅਰਥ, ਪਰ ਜਿਨ੍ਹਾਂ ਨੇ ਭਾਵਨਾ ਨਾਲ ਸ਼ਰਧਾ ਨਾਲ ਭਾਵੇਂ ਕੌਡੀ ਵੀ ਅਰਪਣ ਕਰ ਦਿੱਤੀ। ਭਾਈ ਸਾਹਿਬ ਕਹਿੰਦੇ ਹਨ, ਭਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਹੈ। ਜੇ ਭਾਵਨਾ ਨਾਲ ਗੁਰੂ ਕਾ ਸਿੱਖ ਕੌਡੀ ਵੀ ਅਰਪਣ ਕਰ ਦੇ, ਸਾਹਿਬ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਜਦੋਂ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ, ਬੜੀ ਦੂਰੋਂ ਦੂਰੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਹੀ, ਸੇਵਾ ਦਾ ਕੁੰਭ ਲੱਗਾ। ਪਰ ਇੱਕ ਪਿਆਰ ਵਾਲਾ ਸਿੱਖ, ਭਾਵਨਾ ਬੜੀ ਸ਼ਰਧਾ ਬੜੀ, ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਚਾਹ ਚੜ ਗਿਆ, ਕਿਉਂ ਨਾ ਮੈਂ ਵੀ ਚੱਲ ਕੇ ਸੇਵਾ ਕਰਾਂ। ਆ ਦੋਨੋਂ ਜਿਹੜੇ ਦੰਪਤੀ ਤਿਆਰ ਹੋਏ, ਜਦੋਂ ਤੁਰਨ ਲੱਗੇ ਤੇ ਮਨ ਵਿੱਚ ਖਿਆਲ ਆਇਆ, ਤਨ ਕਰਕੇ ਇੱਥੇ ਸੇਵਾ ਕਰਾਂਗੇ, ਮਨ ਲਾ ਕੇ ਸੇਵਾ ਕਰਾਂਗੇ, ਜੇ ਘਰ ਵਿੱਚ ਧਨ ਹੋਵੇ ਧਨ ਭੇਟਾ ਅਰਪਣ ਕਰਕੇ ਵੀ ਸੇਵਾ ਕਰ ਲਈਏ, ਤਾਂ ਕਿ ਤਿੰਨੋਂ ਸੇਵਾ ਪ੍ਰਵਾਨ ਹੋ ਜਾਣ। ਮਨ ਵਿੱਚ ਖਿਆਲ ਉਤਪਣ ਹੋਇਆ, ਘਰਵਾਲੀ ਨੂੰ ਕਿਹਾ, ਤਾਂ ਘਰ ਵਿੱਚ ਕੋਈ ਪੈਸਾ ਟਕਾ ਪਿਆ ਹੋਵੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰਕੇ ਵੀ ਮੱਥਾ ਟੇਕ ਲਈਏ, ਇਹ ਸੇਵਾ ਵੀ ਪ੍ਰਵਾਨ ਹੋ ਜਾਵੇ। ਘਰ ਵਾਲੀ ਨੇ ਸਤ ਬਚਨ ਕਿਹਾ, ਪਰ ਜਦੋਂ ਘਰ ਅੰਦਰ ਜਾ ਕੇ ਟੱਕਿਆ, ਕੋਈ ਪੈਸਾ ਟਕਾ ਨਾ ਮਿਲਿਆ। ਹੱਥ ਜੋੜੇ ਸਾਈ ਜੀ, ਘਰ ਵਿੱਚ ਤੇ ਸੁੱਖ ਹੈ, ਭਾਵ ਘਰ ਵਿੱਚ ਕੋਈ ਪੈਸਾ ਟਕਾ ਨਹੀਂ। ਜਦੋਂ ਕੰਨਾਂ ਵਿੱਚ ਆਵਾਜ਼ ਪਈ ਤੇ ਸਿੱਖ ਦਾ ਮਨ ਭਰ ਗਿਆ, ਐ ਸਤਿਗੁਰੂ ਮੈਂ ਇਤਨਾ ਗਰੀਬ ਤੇਰੇ ਚਰਨਾਂ ਵਿੱਚ ਭੇਟਾ ਵੀ ਅਰਪਣ ਨਹੀਂ ਕਰ ਸਕਿਆ, ਮਨ ਭਰ ਗਿਆ। ਘਰ ਵਾਲੀ ਨੂੰ ਕਿਹਾ, ਝਾੜੂ ਦੇ, ਮਤਾ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸਤ ਬਚਨ ਕਿਹਾ, ਝਾੜੂ ਦਿੱਤਾ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕ ਰਹੀਏ ਕੋਈ ਪੈਸਾ ਮਿਲ ਜਾਵੇ। ਇਤਿਹਾਸ ਕਹਿੰਦਾ ਉਸ ਕੂੜੇ ਵਿੱਚੋਂ ਇੱਕ ਕੌਡੀ ਮਿਲ ਗਈ। ਪੁਰਾਤਨ ਸਮੇਂ ਵਿੱਚ ਕੌਡੀਆਂ ਦੀ ਕੀਮਤ ਪੈ ਜਾਂਦੀ, ਕੌਡੀ ਮਿਲੀ, ਕੌਡੀ ਨੂੰ ਪੂੰਝਿਆ ਤੇ ਖੁਸ਼ੀ ਖੁਸ਼ੀ ਵਿੱਚ ਕਿਹਾ, ਸਾਈ ਜੀ ਸਾਡੇ ਧੰਨ ਪਾਗ, ਉਸ ਮਾਲਕ ਦਾ ਸ਼ੁਕਰ ਹੈ ਸਾਡੇ ਘਰੋਂ ਕੌਡੀ ਮਿਲ ਗਈ। ਜਦੋਂ ਕੌਡੀ ਦਾ ਨਾਂ ਸੁਣਿਆ ਤੇ ਆ ਸਿੱਖ ਨੂੰ ਵੀ ਚਾਹ ਚੜ ਗਿਆ, ਸ਼ੁਕਰ ਹੈ ਭੇਟਾ ਤੇ ਅਰਪਣ ਮੱਥਾ ਟੇਕ ਲਵਾਂਗੇ। ਹੁਣ ਦੋਨੋਂ ਜਣੇ ਤੁਰ ਪਏ ਹਰਿਮੰਦਰ ਸਾਹਿਬ ਪਹੁੰਚੇ, ਤੱਕਿਆ ਕਾਰ ਸੇਵਾ ਹੋ ਰਹੀ। ਬੜੀ ਖੁਸ਼ੀ ਹੈ ਕਿ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਅਰਪਣ ਕਰ ਲਈ ਤੇ ਫਿਰ ਆ ਕੇ ਸਰੋਵਰ ਦੀ ਕਾਰ ਸੇਵਾ ਕਰਾਂਗੇ। ਜਦੋਂ ਸਤਿਗੁਰਾਂ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਪਹੁੰਚੇ ਤੇ ਬੜੀ ਵੱਡੀ ਲੈਣ ਲੱਗੀ, ਆ ਸਿੱਖ ਨੇ ਉਹ ਕੌਡੀ ਪੱਗ ਦੇ ਪੇਚ ਵਿੱਚ ਰੱਖ ਲਈ। ਜਦੋਂ ਸਤਿਗੁਰਾਂ ਨੂੰ ਮੱਥਾ ਟੇਕਾਂਗਾ, ਆ ਪੱਗ ਦੇ ਪੇਚ ਵਿੱਚੋਂ ਕੌਡੀ ਕੱਢ ਕੇ ਅੱਗੇ ਮੱਥਾ ਟੇਕ ਦੇਵਾਂਗਾ, ਸਤਿਗੁਰੂ ਪ੍ਰਸੰਨ ਹੋਣਗੇ, ਸਾਡੀਆਂ ਤਿੰਨੋਂ ਭੇਟਾਂ ਪ੍ਰਵਾਨ ਹੋ ਜਾਣਗੀਆਂ, ਤਨ ਕਰਕੇ ਮਨ ਕਰਕੇ ਧਨ ਕਰਕੇ। ਅੱਜ ਜਦੋਂ ਇਸ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ, ਤਾਂ ਕੀ ਤੱਕਿਆ, ਦੂਰੋਂ ਮਾਇਆ ਦਾ ਢੇਰ ਲੱਗਾ। ਮਾਇਆ ਦੇ ਢੇਰ ਨੂੰ ਤੱਕ ਕੇ ਮਨ ਵਿੱਚ ਖਿਆਲ ਆਇਆ, ਮਨਾ ਇੱਥੇ ਤੇ ਸਿੱਖ ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਕੋਈ ਕਿਤਨੀ ਭੇਟਾ ਅਰਪਣ ਕਰ ਰਿਹਾ, ਤੇ ਇੱਥੇ ਤੂੰ ਕੌਡੀ ਮੱਥਾ ਟੇਕੇਗਾ, ਤੇਰੀ ਕੌਡੀ ਕਿੱਥੇ ਤੱਕਣੀ। ਮਨ ਵਿੱਚ ਖਿਆਲ ਆਇਆ, ਜਦੋਂ ਤੂੰ ਸਤਿਗੁਰੂ ਕੱਲੇ ਬੈਠੇ ਹੋਣ ਤੇ ਤੂੰ ਕੱਲਾ ਹੋਵੇ ਉਦੋਂ ਮੱਥਾ ਟੇਕ ਲਵੀਂ, ਸਤਿਗੁਰੂ ਭੇਟਾ ਪ੍ਰਵਾਨ ਕਰ ਲੈਣਗੇ, ਬਖਸ਼ਿਸ਼ ਕਰਨਗੇ। ਆ ਵਕਤ ਨਹੀਂ ਮੱਥਾ ਟੇਕਣ ਦਾ, ਐਸ ਵਕਤ ਤੂੰ ਕੌਡੀ ਮੱਥਾ ਟੇਕੇਗਾ। ਮਨ ਵਿੱਚ ਖਿਆਲ ਉਤਪਨ ਹੋ ਗਿਆ, ਇੱਥੇ ਤੇ ਮਾਇਆ ਦਾ ਢੇਰ ਲੱਗਾ ਹੋਇਆ ਤੇ ਲੈਣ ਵਿੱਚੋਂ ਨਿਕਲ ਗਿਆ। ਕਹਿਣ ਲੱਗਾ, ਜਦੋਂ ਸਤਿਗੁਰੂ ਕੱਲੇ ਬੈਠੇ ਹੋਣਗੇ ਫਿਰ ਮੱਥਾ ਟੇਕ ਲਓ। ਪਿੱਛੇ ਜਾ ਕੇ ਬਹਿ ਗਏ, ਸੰਗਤਾਂ ਮੱਥਾ ਟੇਕ ਚੁੱਕੀਆਂ, ਦੁਪਹਿਰ ਦਾ ਵਕਤ ਹੋ ਗਿਆ, ਸਮਾਪਤੀ ਦਾ ਵਕਤ। ਬਾਬਾ ਬੁੱਢਾ ਜੀ ਆਏ, ਪਾਤਸ਼ਾਹ ਆਗਿਆ ਬਖਸ਼ਿਸ਼ ਕਰੋ, ਸਮਾਪਤੀ ਕੀਤੀ ਜਾਵੇ, ਅਰਦਾਸ ਕੀਤੀ ਜਾਵੇ। ਸੰਗਤਾਂ ਬੜੀ ਦੂਰੋਂ ਆਈਆਂ, ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਵਰਤਾਇਆ ਜਾਵੇ। ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ, ਅਜੇ ਮੇਰੇ ਪਿਆਰ ਵਾਲੇ ਸਿੱਖ ਬੈਠੇ ਹਨ ਜਿਨ੍ਹਾਂ ਨੇ ਭੇਟਾ ਅਰਪਣ ਕਰਨੀ। ਜਿੰਨਾ ਚਿਰ ਉਹ ਭੇਟਾ ਨਹੀਂ ਅਰਪਣ ਕਰ ਲੈਂਦੇ ਬਾਬਾ ਜੀ, ਉਨ੍ਹਾਂ ਚਿਰ ਸਮਾਪਤੀ ਕਿਵੇਂ ਕੀਤੀ ਜਾਵੇ, ਅਰਦਾਸ ਕਿਵੇਂ ਕੀਤੀ ਜਾਵੇ? ਅਜੇ ਮੇਰੇ ਪਿਆਰ ਵਾਲੇ ਸਿੱਖਾਂ ਨੇ ਭੇਟਾ ਅਰਪਣ ਕਰ। ਬਾਬਾ ਬੁੱਢਾ ਜੀ ਨੇ ਕੀਰਤਨ ਨੂੰ ਇਸ਼ਾਰਾ ਕਰ ਦਿੱਤਾ, ਕੀਰਤਨ ਦੁਆਰਾ ਆਰੰਭ ਹੋ ਗਏ।
ਕੁਝ ਸਮੇਂ ਬਾਅਦ ਫਿਰ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਹੁਣ ਤੇ ਬਹੁਤ ਸਮਾਂ ਹੋ ਗਿਆ, ਆਗਿਆ ਬਖਸ਼ਿਸ਼ ਕਰੋ, ਅਰਦਾਸ ਕਰੀਏ। ਸਾਹਿਬ ਕਹਿਣ ਲੱਗੇ, ਬਾਬਾ ਜੀ ਅਜੇ ਵੀ ਮੇਰੇ ਪਿਆਰ ਵਾਲੇ ਸਿੱਖ ਬੈਠੇ, ਆਏ ਬੜੀ ਦੂਰੋਂ, ਪਰ ਇੱਥੇ ਆ ਕੇ ਸ਼ਰਮਾ ਗਏ। ਬਾਬਾ ਜੀ ਜਿੰਨਾ ਚਿਰ ਉਹ ਭੇਟਾਂ ਨਹੀਂ ਅਰਪਣ ਕਰਦੇ, ਅਰਦਾਸ ਕਿਵੇਂ ਕੀਤੀ ਜਾਵੇ? ਕੀਰਤਨ ਫਿਰ ਆਰੰਭ ਹੋ ਗਿਆ। ਹੁਣ ਜਦੋਂ ਸ਼ਾਮਾਂ ਦਾ ਵਕਤ ਹੋ ਗਿਆ, ਬਾਬਾ ਬੁੱਢਾ ਜੀ ਕਹਿਣ ਲੱਗੇ, ਸਤਿਗੁਰੂ ਹੁਣ ਤੇ ਸ਼ਾਮ ਪੈ ਗਈ, ਬੜੀ ਦੂਰੋਂ ਸੰਗਤਾਂ ਆਈਆਂ ਹਨ, ਲੰਗਰ ਵਰਤਾਇਆ ਜਾਵੇ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਮੈਂ ਚਾਹੁੰਦਾ ਸਾਂ ਕਿ ਸਿੱਖ ਦੀ ਭੇਟਾ ਗੁਰੂ ਨਾਨਕ ਦੇ ਘਰ ਅਰਪਣ ਹੋ ਜਾਵੇ ਤੇ ਅਰਦਾਸ ਕੀਤੀ ਜਾਵੇ, ਪਰ ਬਾਬਾ ਜੀ ਸਿੱਖ ਸ਼ਰਮਾ ਗਏ, ਭੇਟਾ ਅਰਪਣ ਕਰਨ ਵਾਸਤੇ ਸ਼ਰਮਾ ਗਿਆ। ਉਹ ਜਾਣੇ ਜੇ ਸਿੱਖ ਸ਼ਰਮਾ ਗਿਆ ਤੇ ਭੇਟਾ ਤੇ ਗੁਰੂ ਨਾਨਕ ਦੀ ਹੈ, ਮੇਰੀ ਭੇਟਾ ਨਹੀਂ। ਉਹ ਮੱਥਾ ਟੇਕਣ ਲੱਗਿਆ ਉਹਨੂੰ ਸ਼ਰਮਾ ਆ ਗਈ, ਮੈਨੂੰ ਮੰਗਣ ਲੱਗਿਆ ਕੋਈ ਸ਼ਰਮ ਨਹੀਂ, ਭੇਟਾ ਗੁਰੂ ਨਾਨਕ ਦੀ ਮੈਂ ਆਪ ਮੰਗ ਲੈ। ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਨ ਤੋਂ ਉੱਠ ਬੈਠੇ, ਕਹਿਣ ਲੱਗੇ, ਬਾਬਾ ਜੀ ਉਹ ਪਿੱਛੇ ਸਿੱਖ ਬੈਠਾ ਜਿਹੜੀ ਪਿਆਰ ਵਿੱਚ ਭੇਟਾ ਲੈ ਕੇ ਆਇਆ, ਬੜੀ ਭਾਵਨਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉੱਠੇ, ਅੱਜ ਇੱਥੇ ਪਿੱਛੇ ਸਿੱਖ ਨੀਵੀਂ ਪਾਈ ਬੈਠਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਥਾਂ ਤੇ ਖਲੋ ਕੇ ਕਹਿਣ ਲੱਗੇ, ਲਿਆ ਬਾਈ ਸਿੱਖਾ, ਲਿਆ ਮੇਰੀ ਭੇਟਾ ਦੇ, ਐਡੀ ਦੂਰੋਂ ਭੇਟਾ ਲੈ ਕੇ ਆਇਆ, ਭਾਵਨਾ ਨਾਲ ਆਇਆ, ਇੱਥੇ ਆ ਕੇ ਨੀਵੀਂ ਪਾ ਕੇ ਸ਼ਰਮਾ ਕੇ ਬਹਿ ਗਏ, ਲਿਆ ਮੇਰੀ ਭੇਟਾ ਦੇ। ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਲੀ ਅੱਡੀ ਹੱਥ ਅੱਗੇ ਕੀਤਾ, ਲਿਆ ਮੇਰੀ ਭੇਟਾ ਦੇ। ਹੁਣ ਸਿੱਖ ਦੇ ਕੰਨਾਂ ਵਿੱਚ ਆਵਾਜ਼ ਤੇ ਪਈ, ਮੂੰਹ ਨੀਵਾਂ ਕੀਤਾ ਹੋਇਆ, ਹੁਣ ਇੰਨਾ ਵੀ ਹੌਸਲਾ ਨਹੀਂ ਪੈਂਦਾ ਕਿ ਹੁਣ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਖਲੋਤੇ ਚਰਨਾਂ ਨਾਲ ਲਿਪਟ ਜਾਵਾਂ ਤੇ ਭੇਟਾ ਅਰਪਣ ਕਰਕੇ ਮੱਥਾ ਟੇਕ ਦੇਵਾਂ, ਪਰ ਹੁਣ ਹੌਸਲਾ ਨਹੀਂ ਪਿਆ, ਨੇਤਰਾਂ ਚੋਂ ਜਲ ਵਹੀ ਜਾਂਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅੱਛਾ ਸਿੱਖਾ, ਜੇ ਅਜੇ ਵੀ ਭੇਟਾ ਅਰਪਣ ਨਹੀਂ ਕਰਦਾ, ਆਪਣੇ ਹੱਥਾਂ ਨਾਲ ਨਹੀਂ ਮੱਥਾ ਟੇਕਦਾ, ਮੈਂ ਆਪਣੇ ਹੱਥਾਂ ਨਾਲ ਕੱਢ ਲਈ। ਉਹ ਸਿੱਖ ਦੇ ਪੱਗ ਦੇ ਪੇਚ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਕੌਡੀ ਕੱਢੀ ਤੇ ਆਪਣੀ ਤਲੀ ਤੇ ਰੱਖ ਕੇ ਕਹਿਣ ਲੱਗੇ, ਉਹ ਸਿੱਖਾ, ਉਹ ਕੁਰਬਾਨ ਜਾਵਾਂ ਤੇਰੇ ਤੋਂ, ਵਾਰੀ ਜਾਵਾਂ ਐਡੀ ਦੂਰੋਂ, ਐਡੇ ਪਿਆਰ ਵਿੱਚ ਕੌਡੀ ਲੈ ਕੇ ਆਇਆ। ਉਹ ਸਿੱਖਾ, ਇੱਥੇ ਘਰ ਗੁਰੂ ਨਾਨਕ ਦਾ, ਇੱਥੇ ਭਾਵਨਾ ਨਾਲ ਜੇ ਕੌਡੀ ਵੀ ਅਰਪਣ ਕਰ ਦਿੰਦਾ, ਉਹਦੀ ਭੇਟਾ ਵੀ ਪ੍ਰਵਾਨ ਹੋ ਜਾਂਦੀ। ਪਰ ਸਿੱਖ ਉੱਠਿਆ, ਚਰਨਾਂ ਨਾਲ ਲਿਪਟ ਗਿਆ, ਭੁੱਬਾਂ ਮਾਰ ਕੇ ਰੋ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗਲਵਕੜੀ ਵਿੱਚ ਲੈ ਕੇ ਸੰਘਾਸਨ ਵਾਲੀ ਥਾਂ ਤੇ ਲੈ ਆਂਦਾ। ਸਾਹਿਬ ਕਹਿਣ ਲੱਗੇ, ਸਿੱਖਾ, ਆ ਮਾਇਆ ਦਾ ਢੇਰ ਤੱਕ ਕੇ ਸ਼ਰਮਾ ਗਏ, ਆ ਤੇਰੇ ਪਿਆਰ ਅੱਗੇ ਮਾਇਆ ਦਾ ਢੇਰ ਤੁਸ਼ ਹੈ, ਆ ਤੇਰੇ ਇਸ ਕੌਡੀ ਵਿੱਚ ਪਿਆਰ ਹੈ। ਸਿੱਖਾ, ਇਹ ਤੇ ਘਰ ਹੀ ਪਿਆਰ ਦਾ, ਕੋਈ ਭਾਵਨਾ ਨਾਲ ਕੌਡੀ ਵੀ ਮੱਥਾ ਟੇਕ ਦੇਵੇ, ਉਹਦੀ ਭੇਟਾ ਪ੍ਰਵਾਨ ਹੋ ਜਾਂਦੀ, ਪਰ ਸ਼ਰਤ ਹੈ ਭਾਵਨਾ। ਉਹੀ ਉਹ ਸੇਵਾ ਪ੍ਰਵਾਨ ਹੈ ਜਦੋਂ ਸੇਵਾ ਗੁਰੂ ਦਾ ਮਨ ਬਣ ਜਾਵੇ।

ਸੇਵਾ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜਾਏ ਦੁਨੀਆਂ ਭੁੱਲ ਜਾਏ, ਜੀਵਨ ਸਫਲ ਹਮਾਰਾ। ਬਸ ਸੇਵਾ ਵੀ ਉਹ ਪ੍ਰਵਾਨ ਹੈ ਜਦੋਂ ਬਿਰਤੀ ਜੁੜ ਜਾਂਦੀ ਹੈ, ਭਾਵਨਾ ਵਿੱਚ ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਵਿੱਚ ਭੇਟ ਅਰਪਣ ਕਰਦਾ। ਆਓ ਅਸੀਸ ਬਖਸ਼ੋ, ਫਤਿਹ ਬੁਲਾਓ, ਵਾਹਿਗੁਰੂ।

ਔਰ ਸਾਧ ਸੰਗਤ ਜੀਓ, ਇਹ ਰਾਗ ਸੁਘੜਈ ਹੈ ਜੋ ਆਪ ਜੀ ਨੂੰ ਸੁਣਾਉਣ ਲੱਗੇ ਹਾਂ। ਇਸ ਵਿੱਚ ਗੁਰੂ ਪਾਤਸ਼ਾਹ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ, ਜੋ ਤੇਰੇ ਮਸਤਕ ਤੇ ਲਿਖਿਆ ਹੈ, ਬਿਨ ਕਰਮਾ ਕਿਛੂ ਨਾ ਲੱਭੇ ਜੇ ਫਿਰੇ ਸਭ ਤਰਨਾ, ਗੁਰਮਿਲ ਪਾਓ ਗੋਬਿੰਦ ਕਾ ਭੈ ਡਰ ਦੂਰ ਕਰਨਾ। ਇਹ ਵੀ ਬੜੀ ਪੁਰਾਤਨ ਰੀਤ ਹੈ ਜੋ ਆਪ ਜੀ ਨੂੰ, ਆਪ ਸਭ ਸੁਣਨ ਵਾਲੇ ਬੈਠੇ ਹੋ ਤਾਂ ਹੀ ਦਿਲ ਕਰਦਾ, ਜੋ ਦੋ ਦੋ ਚੀਜ਼ਾਂ ਹਨ ਆਪ ਦੀ ਸੇਵਾ ਵਿੱਚ

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਨੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ ਪੁਰਾਣੀਆਂ ਰੀਤਾਂ ਰਿਕਾਰਡ ਕਰਾ ਦਿਓ, ਸੋ ਅੱਜ ਉਹਦੇ ਵੱਲ ਮੈਂ ਜ਼ਿਆਦਾ ਜ਼ੋਰ ਦਿੱਤਾ ਹੈ।

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸ ਨੂੰ ਸ਼ੂਦਰ ਕਿਹਾ, ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ

बेटा अमरो जी पिताजी, बेटे जिस शख्स नू तू नाल लैके आई है सासी चट साखी नाल जुड़ना, इन्ना मैं दस देवा। धन गुरु अमरदास सच्चे पातशाह दा अजुत जो समान दिहाड़ा है, इसलिए गल शुरू की थी। बेटा अमरो जी पिताजी, जिस शख्स नू तू नाल लैके आई है उन्हू बाहर क्यों कले हार दिता है, उन्हू बाहर क्यों खड़िया कर दिता, जा लैके आ, लैके आ। अमरो दे दलीज तो पिता गुरु गुरु अंगद देव जी तक जान तक और वापस आन तक बाबा अमरदास ने अपने मन विच गल बना ली कि मैं मुर्शिद टोलन चलिया हां, कोई त्रिपल्ली गुरु न लभवे ए भी कर लवा, मुड़ के फिर मझधार विच ही फस जावा। हां जे सच्ची बच्ची अमरो दे कहण ते पे हो गुरु अंगद देव पूरा सूरा गुरु है ना, ता ओ मैनू ना लैके बुलावे, ना लैके। दूजी गल, लंगर दा वेला है, संगतां छक रहियां ने ते मेरी मर्जी दे मुताबक मैनू भोजन मिल जाए ता मैं समझांगा पूरा सूरा गुरु है, अंतरजामी गुरु है। इनू उर्दू फारसी च कहंदे ने मुर्शिदे कामल है। हमरो बीबी आई पिता तो इजाजत लैके मुड़ के गई, आखन लगी पिता अमरदास आपनू बुलाया है, याद कीता है मेरे पिता ने। कोल गए ना अमरदास, हाली गुरु ने बने, अमरदास कोल गए ना तो गुरु अंगद देव जी ने आवाज दे के बुला लिया, अमरदास कैसे आए हो, एदा अंदरला मनशा पूरा हो गया पे ना लेता गुरु अंगद देव जी ने। अमरदास कैसे आए हो, तबीयत ठीक है, बखरियत तमाम है, सब सुख सांद है, बैठो जिथे जगह मिलती है, चूंकि भोजन का वेला है इसलिए भोजन छक लवो, बैठो सुख सांद। पूछ ली आदर ना बिठा दिता, सेवादार लंगर पिया वरतांदा है। गुरु अंगद देव सच्चे पातशाह जी ने उचेचा बुला के आख्या, ओ जो नवा प्राणी आया ना अज ओनू दाल पाती सेवा विच देनी है छकन वास्ते। अमरदास तेरा भोजन आ गया है छको, पर ए अंदर गिटियां गिने। अमरदास बाबा जो कुछ मैं ना नहीं लेंदा क्योंकि बहुती चर्चा बच जाती है, लेना भी नहीं चाहिए, असी ए मीट संबंधी मैं अर्ज कर देवा ना लै हो गया, देखो भुल हो गई मीट संबंधी असी बिला वजह असमान तक गल पहुंचा छड़ी है, पंथ दो हिस्से तिना हिस्सा चौं हिस्से में वंडिया गया है। मैं घर भी देखा पति पत्नियों का तलाक भी हो गया है, इना याद रखो सत्संग जी। एदा मैं ईरानी अर्ज कर लगा, एदा साडे धर्म नाल कोई संबंध नहीं है, ए साडी खुराक है, खुराक है। जिदा मसर खा ले, मूंगी खा ले, गोभी खा ले, आलू खा ले। चलो ए जेड़ा नवा प्राणी आया ना सेवादार जी, इस नूं दाल पान देना है, क्योंकि अंदर सोच रहा है मैं कदी ये खादा नहीं, जो वरत रहा है मैं कदी खादा नहीं। गुरु अंतरजामी मैं ठणका के वेख लिया, मेरा नां लैके बुलाया होवे तां किवें होवे। गुरु अमरदास कहन लगे इस नूं दाल भात सर्व कर दो, दे दो, गल निबड़ गई, रहण लापै। पर अंतरजामता दी मोहर अमरदास बाबे दे दिल ते लग गई। सत्संग जी आ मत्था टेके आपां भी मोहर लगाई, आखो सतनाम श्री। समा लंघदा गया, चाकरी करदे रहे, तिन फिक्र सुनने जी। अमरदास बाबे ने इन्नी घालना कीती है ना 12 वरियां विच, ते 12 ते खिताब लए ना, वड्याईयां लईयां, जिवें निमाणियां दा मान, नितानियां दा तां, न्योटियां दी ओट, बेवसीलियां दा वसीला, बेपनाहां दी पनाह, नतीरियां दी तिर। एक बड़ी गज़ब दी बात है, नतीरियां दी धीरज, जिहड़ा धीरज नहीं ना वधदा किते वी, उह गुरु अमरदास दे दर्शन कर लवे ते उहदी धीरज आ जाएगा। 12 वरे अंदर बहुत कुछ इत्थे चमत्कार होए, लेकिन एक दिन ऐसा होया कि दरिया ब्यासा ते गए, हमेशा दी तरह आस नाल मुड़ के आंदे हुए जुलाए दी खड्डी कोल डिग पए,
ਰਾਤ ਅੰਧੇਰੀ ਸੀ, ਘੁੰਮਣ ਘੇਰੀ ਸੀ, ਰਸਤਾ ਦਿਸਦਾ ਕੋਈ ਨਹੀਂ ਸਰ। ਰਾਤ ਅੰਧੇਰੀ, ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਸੁਣਨਾ ਜੀ, ਰਾਤ ਅੰਧੇਰੀ, ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਉਹ ਕੀ ਜਾਣ ਹਾਲ ਸਾਡੇ ਵਸਣ ਜੋ ਨਦੀ ਕਿਨਾਰੇ। ਉਹਨਾਂ ਨੂੰ ਕੀ ਪਤਾ, ਬਾਬਾ ਖੱਡ ਵਿਚ ਡਿੱਗ ਪਏ, ਖੱਡੀ ਵਿਚ ਡਿੱਗ ਪਏ, ਲੇਕਿਨ ਅਰਦਾਸ ਕੀਤੀ, ਹੇ ਮੁਰਸ਼ਦੇ ਕਾਮਲ, ਪੀਰੇ ਕਾਮਲ, ਗੁਰੂ ਸੱਚਾ ਪਾਤਸ਼ਾਹ, ਮੇਰੀ ਇੱਕ ਅਰਜ਼ ਨੇੜੇ ਹੋ ਕੇ ਸੁਣੀ, ਇਹ ਗਾਗਰ ਜਿਹੜੀ ਮੈਂ ਮੁੰਡ ਤੇ ਚਾਹੀ ਹੈ ਨਾ ਤੇਰੇ ਇਸ਼ਨਾਨ ਵਾਸਤੇ, ਸਰੀਰ ਗਾਗਰ ਦਾ ਜਲ ਸਾਰਾ ਵਗ ਜਾਏ ਤੇ ਵਗ ਜਾਏ, ਪਰ ਇਹਦੇ ਵਿੱਚੋਂ ਇੱਕ ਬੂੰਦ ਵੀ ਨਾ ਗਿਰੇ। ਤੇਰੇ ਵਾਸਤੇ ਜਲ ਲਿਆਂਦਾ ਹੈ ਨਾ, ਇਸ ਗਾਗਰ ਚੋਂ ਇੱਕ ਬੂੰਦ ਵੀ ਨਾ ਡਿੱਗੇ, ਇਹ ਸਰੀਰ ਜਲ ਗਾਗਰ ਦਾ ਜਲ ਵਗ ਜਾਏ ਤੇ ਵਗ ਜਾਏ। ਹੋਇਆ ਕਿ ਸਾਧ ਸੰਗਤ ਜੀ, ਬਾਬਾ ਅਮਰਦਾਸ ਗਾਗਰ ਤੋਂ ਉਜਾਗਰ ਹੋ ਗਏ, ਗਾਗਰ ਤੋਂ ਉਜਾਗਰ ਹੋ ਗਏ, ਸੁਣਨਾ, ਚਾਕਰੀ ਤੋਂ ਠਾਕਰੀ ਪ੍ਰਾਪਤ ਕਰ ਲਈ, ਟਹਿਲ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਹਿਲ ਪ੍ਰਾਪਤ ਹੋਵੇ, ਔਰ ਖੱਡੀ ਚੋਂ ਗੱਦੀ ਪ੍ਰਾਪਤ ਕਰ ਲਈ। ਆਖੋ ਸਤਨਾਮ ਸ਼ਿਵ। ਖੱਡੀ ਤੋਂ ਗੱਦੀ, ਟਹਿਲ ਤੋਂ ਮਹਿਲ, ਚਾਕਰੀ ਤੋਂ ਠਾਕਰੀ, ਔਰ ਗਾਗਰ ਤੋਂ ਰਮਾਲ ਉਜਾਗਰ ਹੋ ਗਏ। ਅੰਤਜਾਮੀ ਸਤਿਗੁਰੂ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਵਣ ਦਾ ਸਮਾਗਮ ਬਣਾ ਲਿਆ, ਜੋਤੀ ਜੋਤ ਸਮਾਗਮ। ਇਹ ਮੁਰਸ਼ਦੇ ਕਾਮਲ ਦੀ ਗੱਲ ਹੈ ਕਿ ਉਹਨਾਂ ਨੇ ਵੇਖ ਲਿਆ, ਏਦਾਂ ਹੀ ਜਿਵੇਂ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਹੈ ਨਾ, ਗੁਰੂ ਅੰਗਦ ਦੇਵ ਜੀ ਏਦਾਂ ਬੈਠੇ ਸਨ, ਸੰਗਤ ਸਾਰੀ ਇੱਧਰ ਨੂੰ ਵੇਂਹਦੀ ਪਈ ਸੀ, ਤੇ ਬਾਬਾ ਅਮਰਦਾਸ ਵੀ ਕੋਲੇ ਬੈਠੇ ਸਨ, ਉਹ ਬਾਹਰੋਂ ਮਾਰੇ ਗਏ, ਲੁੱਟੇ ਗਏ, ਕੱਖ ਨਹੀਂ ਬਚਿਆ, ਕਰਦੇ ਕਰਦੇ ਜੁਲਾਹਾ ਤੇ ਜੁਲਾਈ ਆਏ। ਗੁਰੂ ਅੰਗਦ ਦੇਵ ਜੀ ਨੇ ਆਖਿਆ, ਅਮਰਦਾਸ, ਬਾਬਾ ਉਹ ਕੀ ਹੈ, ਹਾਂ ਕੀ ਹੋ ਗਿਆ? ਆਖਣ ਲੱਗੇ, ਨਾ ਨਾ ਪਿਤਾ ਗੁਰੂ, ਸਤਿਗੁਰੂ, ਕਹਿਣ ਵੇਖ ਨਾ, ਸਿਰ ਖਿਲਾਰੀ ਆ ਰਹੀ ਹੈ, ਬੱਚਿਆਂ ਦੇ ਕੱਪੜੇ ਕੋਈ ਨਹੀਂ, ਸਿਰ ਖਿਲਾ ਰਿਹਾ ਹੋਇਆ, ਪਤੀ ਵੀ ਬੇਹਾਲ ਹੋਇਆ ਹੋਇਆ ਆ ਰਿਹਾ, ਕੀ ਹੋ ਗਿਆ ਅੱਜ? ਹਾਲਾਂਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਪਤਾ ਹੈ, ਹੀ ਨੋਜ਼ ਐਵਰੀਥਿੰਗ, ਅੰਤਰਜਾਮੀ ਹੈ, ਪਰ ਫਿਰ ਵੀ ਉਜਾਗਰ ਕਰਨਾ ਨਾ। ਕਹਿਣ ਲੱਗੇ, ਅਮਰਦਾਸ ਉਹ ਦੇਖ ਕੀ ਹੋ ਰਿਹਾ? ਆਖਣ ਲੱਗੇ, ਸਤਿਗੁਰੂ, ਮੁਰਸ਼ਦੇ ਕਾਮਲ, ਪੀਰਾਨ ਪੀਰ ਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ, ਜਦੋਂ ਮੈਂ ਖੱਡੀ ਵਿਚ ਡਿੱਗਿਆ ਸਾਂ ਨਾ ਅੱਧੀ ਰਾਤ ਵੇਲੇ, ਤੇ ਪਾਣੀ ਵਿਚ ਡਿੱਗਿਆ ਸਾਂ, ਖੜਾਕ ਹੋਇਆ, ਇਹ ਤੁਹਾਨੂੰ ਕੁਝ ਕਹਿ ਦਿੱਤਾ ਹੈ? ਇਸਨੇ, ਬੀਬੀ ਨੇ ਤੁਹਾਨੂੰ ਕੁਝ ਕਹਿ ਦਿੱਤਾ? ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਚੱਲ ਜਾਣਾ ਸੀ, ਪਰ ਚੂੰਕਿ ਤੁਹਾਨੂੰ, ਤੁਸੀਂ ਤੇ ਪੂਰੇ ਸੂਰੇ ਸਤਿਗੁਰੂ, ਤੁਹਾਨੂੰ ਕੁਝ ਕਹਿ ਦਿੱਤਾ, ਮੈਨੂੰ ਕਹਿੰਦੀ ਮੈਂ ਚੱਲ ਜਾਂਦਾ, ਪਰ ਇਹ ਤੁਹਾਨੂੰ ਆਖ ਦਿੱਤਾ, ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ, ਆਖੋ ਸਤਨਾਮ ਸ਼੍ਰੀ, ਮੈਂ ਚੱਲ ਨਾ ਸਕਿਆ। ਅੱਛਾ, ਹੋਇਆ ਕੀ ਸੀ? ਕਹਿਣ ਲੱਗੇ, ਜਿਹੜੇ ਮੈਂ ਡਿੱਗਿਆ ਤਾਂ ਜੁਲਾਈ ਨੇ ਪੁੱਛਿਆ, ਜੁਲਾਈਏ ਵੇਖ ਬਾਹਰ ਕੌਣ ਕੀ ਹੈ? ਆਖਣ ਲੱਗੇ, ਸੁੱਤਾ ਰਾ ਹੋਵੇ ਸੁੱਤਾ ਰਾ, ਇਹ ਅਮਰੂ ਨਥਾਵਾਂ ਹੋਣਾ ਜਿਹੜਾ ਕੁੜਮਾ ਦੇ ਘਰ ਬੈਠ ਕੇ ਦਿਨ ਪਿਆ ਗੁਜ਼ਾਰਦਾ ਹੈ। ਵਾਹ, ਦੁਨੀਆ ਬੋਲਣ ਲੱਗੀ ਬਿਲਕੁਲ ਨਹੀਂ ਸੋਚਦੀ, ਬੋਲਣ ਤੋਂ ਬਾਅਦ ਵੀ ਨਹੀਂ ਸੋਚਦੀ, ਹਾਂ, ਪਰ ਬੋਲਣਾ ਚਾਹੀਦਾ ਸੋਚ ਕੇ, ਥਿੰਕ ਬਿਫੋਰ ਯੂ ਸਪੀਕ ਐਂਡ ਜੰਪ ਬਿਫੋਰ ਯੂ ਲੀਵ। ਤੋ ਵੇਖਿਆ ਨਾ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਇਹਨਾਂ ਨੂੰ ਉਹ ਆ ਗਏ ਜੁਲਾਹਾ ਜੁਲਾਹੀ, ਕਹਿਣ ਲੱਗੇ ਸੱਚ ਸੱਚ ਦੱਸ ਦਿਓ। ਤੋ ਉਹ ਇੱਕ ਸ਼ੇਰ ਵਿੱਚ ਬਿਆਨ ਕਰਨ ਲੱਗਾ, ਸ਼ੇਰ ਸਰ ਲੰਬਾ ਹੈ ਪਰ ਸੁਰਤ ਵੀ ਐਡੀ ਲੰਬੀ ਕਰਕੇ ਸ਼ੇਰ ਸੁਣ ਲਓ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਬਾਬਾ ਅਮਰਦਾਸ ਕਹਿਣ ਲੱਗੇ, ਇਸਨੇ ਆਖਿਆ ਜੀ, ਜੇ ਅਮਰੂ ਬੇਨਵਾ ਹੋਗਾ, ਜਿਹਦਾ ਘਰ ਘਾੜ ਕੋਈ ਨਹੀਂ ਹੈ, ਆਖ ਵੀ ਦਿੱਤਾ ਕੁੜਮਾਂ ਦੇ ਬੂਹੇ ਤੇ, ਗਾਗਰ ਢੋ ਕੇ ਦਿਨ ਪਿਆ ਪੂਰੇ ਕਰਦਾ ਹੈ। ਕਹਿਣ ਲੱਗੇ ਅਮਰਦਾਸ, ਇਸਨੇ ਆਖਿਆ, ਜੇ ਅਮਰੂ ਬੇਨਵਾ ਹੋਗਾ, ਪੜਾ ਜੋ ਭਟਕਦਾ ਫਿਰਤਾ, ਨਾ ਕਬੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ ਹੋ। ਲਿਖਣ ਵਾਲੇ ਕਹਿੰਦੇ ਨੇ, ਅੱਬਲ ਤਾਂ ਬੋਲੀ ਮਾਰੋ ਨਾ, ਜੇ ਮਾਰੋ ਤਾਂ ਐਸੀ ਮਾਰੋ ਭੇ ਅਗਲਾ ਯਾਦ ਕਰੇ। ਪਰ ਇੱਕ ਗੱਲ ਯਾਦ ਰੱਖਣਾ ਸਤਸੰਗ ਜੀ, ਵੂਡਸ ਹੀਲ ਬਟ ਨਾਟ ਇਲ ਵਰਡਸ, ਬੋਲੀ ਦੇ ਕਾਓ ਸਦਾ ਅੱਲੇ ਹੀ ਰਹਿੰਦੇ ਨੇ, ਸਦਾ ਅੱਲੇ ਹੀ ਰਹਿੰਦੇ ਨੇ, ਜ਼ਖਮ ਤੇ ਭਰ ਜਾਂਦੇ ਨੇ, ਪਰ ਬੋਲੀ ਦਾ ਕੀਤਾ ਹੋਇਆ ਘਾਓ ਸਦਾ ਰਿਸਦਾ ਰਿਸਦਾ ਰਿਸਦਾ ਰਹਿੰਦਾ ਹੈ।
ਅਮਰਦਾਸ ਕਹਿਣ ਲੱਗੇ ਬੋਲੀ ਮਾਰਤੀ ਕਹਿਣ ਲੱਗੀ ਆ ਜੇ ਅਮਰੂ ਬੇਨਵਾ ਹੋਗਾ ਪੜਾ ਜੋ ਭਟਕਦਾ ਫਿਰਤਾ ਨਕਬ ਹੂੰ ਚੈਨ ਪਾਤਾ ਹੈ ਬਕਾਰਾ ਹੋ ਤੋ ਐਸਾ ਹੋ ਕਹਿੰਦੇ ਤੁਸੀਂ ਫੇਕੀ ਗਿਆ ਕਹਿੰਦੇ ਮੈਂ ਕਿਹਾ ਅਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ ਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਲਿਖਾਰੀ ਕਹਿੰਦਾ ਐਨ ਉਸੇ ਵੇਲੇ ਚੱਲ ਚਿਲਰ ਗਿਆ ਉਸਨੇ ਬੋਲੀ ਮਾਰੀ ਬੜੀ ਸਖ਼ਤ ਇਹਨਾਂ ਜਵਾਬ ਨੇ ਇਸ਼ਾਰਾ ਬੜਾ ਕਸਮ ਦਾ ਕੀਤਾ ਜੀ ਆਹ ਹਾਲ ਹੋ ਗਿਆ ਸਤਿਗੁਰ ਕਹਿਣ ਲੱਗੇ ਨਰਦ ਪੁੱਗ ਗਈ ਹੈ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਨਰਦ ਪੁੱਗ ਗਈ ਹੈ ਏਦਾਂ ਦੀ ਗੱਲ ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਕਰ ਦਿੱਤੀ ਬਾਬਾ ਨਾਭ ਕਮਲ ਜੀ ਦੇ ਵੱਡੇ ਵਡੇਰੇ ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਹਾਲਾਂਕਿ ਉਹ ਬੜੀ ਪੁੱਜੀ ਹੋਈ ਸ਼ਖਸੀਅਤ ਸਨ ਮਤਲਬ ਉਹਨਾਂ ਦੀ ਪਰਵਾਸ ਨਾ ਸਖੋਪਤ ਤੁਰਿਆ ਤੋਂ ਵੀ ਉੱਪਰ ਅਵਸਥਾ ਪਹੁੰਚੀ ਹੋਈ ਰੱਬ ਨਾਲ ਇੱਕ ਮਿਕ ਹੋਏ ਹੋਏ ਉਹ ਜੱਗ ਨਾਲ ਤੋੜ ਕੇ ਰੱਬ ਨਾਲ ਇੱਕ ਮਿਕ ਹੋਏ ਪਏ ਪਰ ਪਤਾ ਕਿਸੇ ਨੂੰ ਨਹੀਂ ਸੀ ਉੱਥੇ ਹੀ ਰਹਿੰਦੇ ਸੀ ਨਾ ਰਹਿਪੇ ਰਹਿ ਲਏ ਝਿੰਗੜੀ ਰਹਿ ਲਏ ਨੇੜੇ ਤੇੜੇ ਚਲੇ ਗਏ ਹੋਰ ਚਲੇ ਗਏ ਤੇ ਪਤਾ ਨਹੀਂ ਸੀ ਲੇਕਿਨ ਇੱਕ ਦਿਨ ਐਸੀ ਬਾਤ ਹੋਈ ਭਾਈ ਜਵਾਹਰ ਸਿੰਘ ਸਾਹਿਬ ਦੇ ਮਨ ਵਿੱਚ ਆਇਆ ਕਿ ਕਿਤੇ ਉਹ ਲੱਭ ਪਏ ਤੇ ਮੇਰੇ ਕੋਲ ਜਿਹੜੀਆਂ ਰੱਬੀ ਖਜ਼ਾਨੇ ਦੀਆਂ ਚਾਬੀਆਂ ਨਾ ਮੈਂ ਦਾਤਾ ਸਾਰੀਆਂ ਉਹਨਾਂ ਨੂੰ ਦੇ ਦਵਾਂ ਉਹਦੀ ਝੋਲੀ ਵਿੱਚ ਪਾ ਦਵਾਂ ਇਹਦੀ ਗੱਲ ਹੈ ਜੀ ਇਹਨਾਂ ਦੀ ਗੱਲ ਹੈ ਰਾਜਾ ਸਾਹਿਬ ਜੀ ਦੀ ਨਾਭ ਕਮਲ ਜੀ ਇਹ ਕਦੋਂ ਦੀ ਗੱਲ ਹੈ ਜਦੋਂ ਮਹੰਤ ਗੰਗਾ ਰਾਮ ਨੂੰ ਜਾ ਕੇ ਬੂਟਾ ਸਿੰਘ ਨੇ ਬੇਨਤੀ ਕੀਤੀ ਜੀ ਸਾਡੇ ਵੀ ਇੱਥੇ ਚਰਨ ਪਾਓ ਮਹੰਤ ਗੰਗਾ ਰਾਮ ਦਾ ਇਹ ਬੜਾ ਨਾਮ ਆਪਣੀ ਸੰਤ ਮੰਡਲੀ ਨੂੰ ਲੈ ਕੇ ਹਾਂ ਕਰਕੇ ਆ ਗਏ ਜੀ ਇਧਰੋਂ ਪਿੰਡ ਵਾਲਿਆਂ ਨੇ ਬੜਾ ਹੀ ਸਤਿਕਾਰ ਕੀਤਾ ਬਹੁਤ ਸਤਿਕਾਰ ਦਿੱਤਾ ਆਦਰ ਦਿੱਤਾ ਬੜਾ ਉਹਨਾਂ ਦੇ ਘੋੜੇ ਸੰਭਾਲੇ ਉਹਨਾਂ ਦੇ ਊਠ ਸੰਭਾਲੇ ਉਹਨਾਂ ਦੇ ਗੱਡੇ ਸੰਭਾਲੇ ਔਰ ਸਾਰਿਆਂ ਨੂੰ ਨਿਹਾਰੀਆਂ ਦਿੱਤੀਆਂ ਤੇ ਬੜੀ ਪਿੰਡ ਵਿੱਚ ਰੌਣਕ ਜਿਵੇਂ ਬਹੁਤ ਵੱਡੀ ਜੰਜ ਆਵੇ ਨਾ ਉਹਦਾ ਸਵਾਗਤ ਕਰੀਦਾ ਇੱਦਾਂ ਸੰਤ ਮੰਡੀ ਦਾ ਪਿੰਡ ਵਾਲਿਆਂ ਨੇ ਝਿੰਗੜਾ ਵਾਲਿਆਂ ਨੇ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਵੇਖਿਆ ਇੱਕ ਬੱਚਾ ਵਿੱਚ 15 ਕੁ ਵਰਿਆਂ ਦਾ ਬੜਾ ਜਲਵਾਨਮਾ ਹੈ ਉਹਦੀ ਸ਼ਕਲੋ ਸੂਰਤ ਤੋਂ ਤਾਂ ਰੁਸ਼ਨਾਈ ਨਿਕਲਦੀ ਹੈ ਕਿਰਨਾਂ ਨਿਕਲਦੀਆਂ ਨੇ ਦੋ ਕੁ ਦਿਨਾਂ ਵਿੱਚ ਪਿੰਡਾਂ ਦੇ ਬੰਦਿਆਂ ਨੇ ਬੀਬੀਆਂ ਨੇ ਦੇਖ ਲਿਆ ਕਿ ਇਹ ਜਿਹੜਾ 15 ਕੁ ਵਰਿਆਂ ਦਾ ਮੁੰਡਾ ਹੈ ਨਾ ਇਹ ਸਾਡੇ ਝਿੰਗੜਾਂ ਦਾ ਅਸਲੀ ਵਾਲੀ ਵਾਰਸ ਇਹ ਹੀ ਹੈ ਪਿੰਡ ਵਿੱਚ ਵਿਚਰਦਿਆਂ ਸਹਿਜ ਪਾਠ ਰੱਖ ਲਏ ਕਥਾ ਕੀਰਤਨ ਹੋਣ ਲੱਗ ਪਿਆ ਔਰ ਬੜਾ ਹੀ ਆਨੰਦ ਬਣ ਗਿਆ ਤੇ ਉਧਰ ਭਾਈ ਜਵਾਹਰ ਸਿੰਘ ਸਾਹਿਬ ਜੀ ਇਹ ਸੋਚਣ ਕਿ ਮੁੰਡਾ ਕਦੋਂ ਮੈਨੂੰ ਮਿਲੇ ਤੇ ਮੈਂ ਉਹਨੂੰ ਖਿੱਚ ਲਵਾਂ ਪ੍ਰਸ਼ਾਦਾ ਛਕਣ ਗਏ ਭਾਈ ਬੂਟਾ ਸਿੰਘ ਨੇ ਸਾਰੀ ਸੰਤ ਮੰਡਲੀ ਦਾ ਲੰਗਰ ਕੀਤਾ ਪ੍ਰਸ਼ਾਦ ਛਕਾਇਆ ਹੋਰ ਜਿਹੜੇ ਪਿੰਡ ਦੇ ਵੀ ਸੀਗੇ ਉਹਨਾਂ ਨੂੰ ਵੀ ਛਕਾਇਆ ਗਦਗਦ ਹੋ ਗਏ ਸਾਰੇ ਜਦੋਂ ਸੰਤ ਮੰਡਲੀ ਵਾਪਸ ਆ ਰਹੀ ਸੀ ਨਾ ਤਾਂ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਸ ਬੱਚੇ ਨੂੰ ਖਿੱਚ ਲਿਆ ਆਪਣੇ ਵੱਲ ਕਰ ਲਿਆ ਆਖਣ ਲੱਗੇ ਬੱਚਾ ਕਿੱਥੇ ਸੰਤ ਮੰਡਲੀ ਨਾਲ ਫਿਰਦਾ ਪਿਆ ਆ ਮੇਰੇ ਨਾਲ ਆਪਣੇ ਕੋਲ ਲੈ ਗਿਆ ਨਾ ਔਰ ਜਾਂਦਿਆਂ ਜਾਂਦਿਆਂ ਆਪਣੇ ਆਸਣ ਤੇ ਬਿਠਾ ਦਿੱਤਾ ਸਾਸਨ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ 15 ਵਰੇ ਦੇ ਇਸ ਬੱਚੇ ਨੂੰ ਆਪਣੇ ਆਸਣ ਤੇ ਬਿਠਾਲ ਦਿੱਤਾ ਉਠਾਲ ਕੇ ਫਿਰ ਜੱਫੀ ਪਾ ਲਈ ਜੱਫੀ ਵੀ ਏਦਾਂ ਦੀ ਪਾਈ ਮੈਨੂੰ ਮਾਫ ਕਰ ਦੇਣ ਮੈਂ ਮਿਸਾਲ ਦੇਣ ਲੱਗਾ ਬੜੀ ਗਜ਼ਬ ਦੀ ਮਿਸਾਲ ਹੈ ਜੱਫੀ ਇੰਜ ਘੁੱਟ ਕੇ ਪਾਈ ਜਿਵੇਂ ਗੁਰੂ ਅੰਗਦ ਦੇਵ ਨੂੰ ਲਹਿਣਾ ਜੀ ਨੂੰ ਭਾਈ ਲਹਿਣਾ ਜੀ ਨੂੰ ਬਾਬੇ ਨਾਨਕ ਨੇ ਉਹ ਉਜਾੜਾਂ ਵਿੱਚ ਜੰਗਲਾਂ ਵਿੱਚ ਜੱਫੀ ਪਾ ਕੇ ਸਾਹਾਂ ਦੀ ਸਾਂਝ ਪੈਦਾ ਕੀਤੀ ਦਿਲ ਦੀ ਧੜਕਣ ਪੈਦਾ ਕਰ ਲਈ ਸਾਂਝ ਬਣਾ ਲਈ ਤੇ ਨਾਲੇ ਸਵਾਲ ਕਰ ਦਿੱਤਾ ਲੈਣਿਆ ਤੂੰ ਪਿੱਛੇ ਨੂੰ ਮੁੜਿਆ ਨਹੀਂ ਗਿਆ ਕਿਉਂ ਨਹੀਂ ਆਖਣ ਲੱਗਾ ਹੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਤੇ ਅੰਤਰਜਾਮੀ ਹੋ ਨਾਨਾ ਮੈਂ ਪਿੱਛੇ ਨੂੰ ਮਾਇਆ ਵੀ ਛਿੱਦੀ ਪਿੱਛੇ ਨੂੰ ਮੋਹਰਾਂ ਵੀ ਸੁੱਟੀਆਂ ਪਿੱਛੇ ਨੂੰ ਰੁਪਇਆ ਪੈਸਾ ਵੀ ਸੁੱਟਿਆ ਜਿਹੜੇ ਕੋਈ ਨਹੀਂ ਮੁੜੇ ਉਹਨਾਂ ਪਿੱਛੇ ਮੈਂ ਕੁੱਤੇ ਲਾ ਦਿੱਤੇ
ਉਤਕਾ ਵੀ ਚਲਾ ਦਿੱਤਾ, ਪਰ ਤੂੰ ਨਹੀਂ ਮੁੜਿਓ ਪਿੱਛੇ ਨੂੰ ਹੱਥ ਜੋੜ ਕੇ ਲੈਣਾ, ਕਹਿਣ ਲੱਗੇ ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪਿੱਛੇ ਕੋਈ ਸੀ, ਜਿਨ੍ਹਾਂ ਦਾ ਪਿੱਛੇ ਕੋਈ ਠਿਕਾਣਾ ਸੀ, ਜਿਨ੍ਹਾਂ ਦਾ ਪਿੱਛੇ ਕੋਈ ਮਸਕਨ ਸੀ, ਜਿਨ੍ਹਾਂ ਦਾ ਕੋਈ ਘਰ ਘਾਟ ਸੀ, ਜਿਨ੍ਹਾਂ ਦਾ ਕੋਈ ਥਾਂ ਦਿੱਤਾ ਸੀ, ਉਹ ਸਾਰੇ ਮੁੜ ਗਏ। ਪਰ ਜਿਹਦਾ ਥਾਂ ਦਿੱਤਾ ਤੂੰ ਹੋਵੇ, ਉਹ ਕਿੱਥੇ ਨੂੰ ਮੁੜ ਜਾਏ ਜੀ? ਸਾਸੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਨਕ ਪਾਤਸ਼ਾਹ ਕਹਿਣ ਲੱਗੇ, ਲੈਣਿਆ ਆ ਬਗਲਗੀਰ ਹੋਈਏ, ਸਾਹ ਸਾਂਝੇ ਕੀਤੇ, ਦਿਲ ਦੀ ਧੜਕਣ ਸਾਂਝੀ ਕੀਤੀ, ਜਾਪ ਦਾ ਵਟਾਂਦਰਾ ਕੀਤਾ, ਤੇ ਨਾਲੇ ਕਹਿਣ ਲੱਗੇ ਲੈਣਿਆ ਮੈਂ ਵੀ ਅੱਜ ਤੱਕ ਆਪਣਾ ਘਰ ਘਾਟ ਔਰ ਥਾਂ ਬਣਾਉਣ ਲਈ ਢੂੰਡਦਾ ਹੀ ਪਿਆ ਸਾਂ, ਰੱਬ ਨੇ ਬੜੀ ਕਿਰਪਾ ਕੀਤੀ ਖੁਦਾਵੰਦ ਕੀ, ਵਾਹਿਗੁਰੂ ਜੀ ਨੇ ਤੈਨੂੰ ਬਣਾ ਦਿੱਤਾ, ਅੱਜ ਮੈਂ ਆਪਣੀ ਜੋਤ ਜਿਹੜੀ ਮੈਨੂੰ ਮਿਲੀ ਸੀ ਨਾ ਗੁਰੂ ਰੱਬ ਜੀ ਵੱਲੋਂ, ਉਹ ਤੇਰੇ ਵਿੱਚ ਇੰਸਪਾਇਰ ਕਰਦਾ, ਤੂੰ ਤੇ ਮੈਂ ਇੱਕ ਹੋ ਗਏ ਹਾਂ। ਛੇ ਸੁਣਨਾ ਜੀ, ਇਸ਼ਕ ਕੀ ਬੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ, ਭਾਈ ਲੈਣੇ ਜੀ ਨੂੰ ਇਸ਼ਕ ਕੀ ਬੱਟੀ ਮੈਂ, ਬਾਬਾ ਨਾਨਕ ਦੇਵ ਜੀ ਨੇ ਲੈਣੇ ਨੂੰ ਇਸ਼ਕ ਕੀ ਬੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ, ਲਹਿਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾ ਕਰ ਦਿਆ, ਲਹਿਣੇ ਸੇ ਅੰਗਦ ਕੀਆ ਔਰ ਅੰਗਦ ਸੇ ਅੱਲਾ ਕਰ ਦਿਆ। ਏਦਾਂ ਹੀ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ, ਇਹਨਾਂ ਵਾਸਤੇ ਅਦਾਬੋ ਅਲਕਾਬ ਤੇ ਬੜੇ ਚਾਹੀਦੇ ਨੇ, ਪਰ ਇਤਿਹਾਸ ਵਿਚ ਭਾਈ ਸਾਹਿਬ ਹੀ ਲਿਖਿਆ। ਭਾਈ ਸਾਹਿਬ ਜੀ ਨੇ ਗਲਵਕੜੀ ਵਿਚ ਲੈ ਲਿਆ ਰਾਜਾ ਸਾਹਿਬ ਨੂੰ, ਨਾਭ ਕਮਲ ਜੀ ਨੂੰ, ਬਸ ਇੱਕ ਮਿਕ ਹੋ ਗਏ, ਕਹਿਣ ਲੱਗੇ ਆ ਗੱਦੀਆਂ ਸੰਭਾਲੋ, ਆ ਚਾਬੀਆਂ ਸੰਭਾਲੋ, ਆ ਖਜ਼ਾਨਾ ਸੰਭਾਲੋ। ਤੇ ਉਧਰ ਮਹੰਤ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜਾ ਜਵਾਨ ਪੁੱਤਰ ਸੀਗਾ ਨਾ, ਬੇਟਾ ਸੀ ਮੇਰਾ, ਚੇਲੇ ਬੇਟੇ ਹੀ ਹੁੰਦੇ ਨੇ, ਇਹ ਤਾਂ ਹੁਣ ਨਿਕਲ ਗਿਆ ਆਤਮ, ਹੁਣ ਨਹੀਂ ਆਏਗਾ। ਭਾਈ ਜਵਾਹਰ ਸਿੰਘ ਸਾਹਿਬ ਦੀ ਕਰਨੀ ਬਹੁਤ ਵੱਡੀ, ਕਰਨੀ ਨਾਲ ਹੀ ਹਰ ਜਗ੍ਹਾ ਅਸਰ ਪੈਂਦਾ ਸਾਧ ਸੰਗਤ ਜੀ, ਜਿੰਨੀ ਵਧੀਆ ਕਰਨੀ ਓਨਾ ਵਧੀਆ ਅਸਰ, ਤੇ ਜਿੰਨੀ ਘਟੀਆ ਕਰਨੀ ਓਨੀ ਦੂਜਾ ਫਿਲਮ ਦੀ ਬਲੈਂਸ। ਇਸ ਲਈ ਅੱਛੇ ਪੀਰ ਨੇ ਪੂਰੇ ਗੂਰੇ ਸੂਰੇ ਵਰਿਆਮ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਗਲਵਕੜੀ ਪਾ ਦਿੱਤੀ ਤੇ ਆਪਣੀ ਗੱਦੀ ਦੇ ਦਿੱਤੀ, ਆਪਣੇ ਆਸਣ ਤੇ ਬਿਠਾ ਲਿਆ, ਸਤਿਕਾਰ ਕੀਤਾ, ਪਰ ਨਾਲ ਹੀ ਇਹ ਗੱਦੀ ਵੀ ਦੇ ਦਿੱਤੀ। ਬਸ ਇਹਨਾਂ ਕੋਲ ਵਿਚਰਦਿਆਂ ਇੰਨੀਆਂ ਧੁੰਮਾਂ ਪੈ ਗਈਆਂ, ਬੇਅੰਤ ਬੇਅੰਤ ਵਰ ਦਿੱਤੇ, ਬੜਿਆਂ ਬੜਿਆਂ ਦੇ ਉਜੜੇ ਘਰ ਵਸਾਏ, ਬੜਿਆਂ ਬੜਿਆਂ ਵਾਸਤੇ ਖੂਹ ਪਿਆਸਿਆਂ ਵਾਸਤੇ ਲਵਾ ਦਿੱਤੇ। ਤੇ ਇੱਕ ਦਿਨ ਫਿਰ ਰਾਜਾ ਸਾਹਿਬ ਜੀ ਨੇ ਨਾ ਬੜੀ ਪ੍ਰਸੰਨਤਾ ਵਿਚ ਆ ਕੇ, ਬੜੀ ਖੁਸ਼ੀ ਵਿਚ ਆ ਕੇ ਆਪਣੇ ਮੁਰਸ਼ਦੇ ਕਾਮਲ ਵਾਸਤੇ, ਆਪਣੇ ਪੀਰ ਵਾਸਤੇ, ਪੂਰੇ ਉਸਤਾਦ ਵਾਸਤੇ, ਪੂਰੇ ਗੁਰੂ ਲਈ ਦੋ ਚਾਰ ਕਬਿੱਤ ਉਚਾਰਨ ਕੀਤੇ, ਦੋ ਚਾਰ ਸਵੱਈਏ ਉਚਾਰਨ ਕੀਤੇ।

ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ, ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ, ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ, ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ।

ਦੋਵੇਂ ਚ ਹੀ ਵੱਡਾ ਸੁੱਖ ਹੈ। ਅਖੌਤੀ ਸੁੱਖਾਂ ਤੇ ਦੁੱਖਾਂ ਵਿੱਚ ਉਹਦਾ ਪੱਲਾ ਫੜੀ ਲੈਣ ਵਾਲਿਆਂ ਨੂੰ, ਜਿਨ੍ਹਾਂ ਨੇ ਉਹਦਾ ਪੱਲਾ ਛੱਡਿਆ ਨੇ, ਫੜੀ ਰੱਖਿਆ, ਪੱਲਾ ਫੜੀ ਰੱਖਣ ਵਾਲਿਆਂ ਨੇ ਬੜਾ ਸੁੱਖ ਪਾਇਆ, ਉਹਦੇ ਨਾਲ ਜੁੜੇ ਰਹਿਣ ਵਾਲਿਆਂ ਨੇ ਬੜਾ ਆਨੰਦ ਲਿਆ। ਐਸਾ ਆਨੰਦ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੋੜਿਆ ਤੇ ਭੰਨਿਆ ਨਹੀਂ ਜਾ ਸਕਿਆ, ਭੰਗ ਨਹੀਂ ਕੀਤਾ ਜਾ ਸਕਿਆ। ਸੜਦੀ ਤਪਦੀ ਰੇਤ ਸੀਸ ਤੇ ਪਾ ਕੇ ਵੀ ਜਿਸ ਆਨੰਦ ਨੂੰ ਭੰਗ ਨਹੀਂ ਕੀਤਾ ਜਾ ਸਕਿਆ, ਉਹ ਸੁੱਖ ਮਾਲਕ ਨਾਲ ਜੁੜੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਏ। ਮਾਲਕ ਨਾਲ ਟੁੱਟਿਆ ਬੰਦਾ ਸੁੱਖ ਨਹੀਂ ਲੈ ਸਕਦਾ। ਆਲੇ ਦੁਆਲੇ ਸੁੱਖ ਬਿਖਰੇ ਹੋਣਗੇ, ਫੈਲੇ ਹੋਣਗੇ, ਲੇਕਿਨ ਉਹ ਉਲਟਾ ਉਹਨਾਂ ਸੁੱਖ ਦੇ ਸਾਧਨਾਂ ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਆਪ ਹੀ ਫਸ ਜਾਂਦੀ ਹੈ। ਗੁਰਮੁਖ ਨਿਰੰਕਾਰ ਦੀ ਰਜ਼ਾ ਵਿੱਚ ਆਪ ਕਰੇ ਸੱਚ ਅਲੱਖ ਅਪਾਰ, ਜੋ ਲਖਿਆ ਨਾ ਜਾ ਸਕਣ ਵਾਲਾ, ਵੇਖਿਆ ਨਾ ਜਾ ਸਕਣ ਵਾਲਾ ਵਾਹਿਗੁਰੂ ਹੈ, ਜੋ ਆਪ ਸਭ ਕੁਝ ਕਰਦਾ, ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ ਹਉਂ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕੁਛ ਹੋਵੇ, ਜੋ ਤੂੰ ਚਾਹੁੰਦਾ ਹੈ ਸੋ ਹੋਵੇ ਮੇਰੇ ਸਿਰ ਮੱਥੇ ਪ੍ਰਵਾਨ। ਬੰਦਾ ਹੁਕਮ ਮਨਾ ਕੇ ਬੜਾ ਰਾਜ਼ੀ ਹੁੰਦਾ, ਹੁਕਮ ਮਨਾਉਣ ਦਾ ਆਪਣਾ ਇੱਕ ਨਸ਼ਾ ਹੈ, ਲੇਕਿਨ ਹੁਕਮ ਮੰਨਣ ਵਿੱਚ ਜੋ ਮਸਤੀ ਹੈ ਨਾ, ਹੁਕਮ ਮਨਾਉਣ ਚੋਂ ਗੱਲ ਕੋਈ। ਵੈਸੇ ਵੀ ਤੁਸੀਂ ਦੇਖਣਾ, ਚਾਰ ਪੈਸੇ ਬੰਦਾ ਕਮਾਉਂਦਾ ਹੈ, ਮਜ਼ਾ ਆਉਂਦਾ, ਰਸ ਆਉਂਦਾ, ਸਵਾਦ ਆਉਂਦਾ, ਇਹਦਾ ਇੱਕ ਨਸ਼ਾ ਹੈ। ਬਲਕਿ ਕੁਝ ਲੋਕ ਜਿਹੜੇ ਕਮਾਉਣਾ ਨਹੀਂ ਜਾਣਦੇ ਉਹ ਖੋ ਵੀ ਲੈਂਦੇ, ਖੋਣ ਦਾ ਵੀ ਇੱਕ ਨਸ਼ਾ ਹੋਵੇਗਾ, ਲੇਕਿਨ ਹੱਥੋਂ ਦੇਣ ਦਾ ਆਪਣੀ ਕਿਸਮ ਦਾ ਨਸ਼ਾ ਹੈ, ਉਹ ਮਸਤੀ ਉਹਦਾ ਮੁਕਾਬਲਾ ਉਹ ਨਹੀਂ ਕਰ ਸਕਦਾ। ਜਿਸ ਬੰਦੇ ਕੋਲ ਕੁਝ ਹੋਵੇ ਤੇ ਉਹ ਦਿੰਦਾ ਹੈ ਨਾ ਜਿਸ ਵੇਲੇ ਹੱਥੋਂ, ਜੋ ਮਸਤੀ ਉਦੋਂ ਪ੍ਰਾਪਤ ਹੁੰਦੀ ਹੈ ਨਾ, ਉਹ ਖੋਣ ਤੇ ਲੈਣ ਵਿੱਚ ਨਹੀਂ। ਖੋਣ ਤੇ ਲੈਣ ਦਾ ਨਸ਼ਾ ਆਪਣਾ ਹੈ, ਲੇਕਿਨ ਦੇਣ ਦੀ ਮਸਤੀ ਆਪਣੀ ਹੈ, ਇਸ ਮਸਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਕੜ ਦੀ ਆਪਣੀ ਗੱਲ ਹੈ, ਤਿਆਗ ਦੀ ਆਪਣੀ ਗੱਲ ਹੈ। ਤਿਆਗ ਵਿੱਚ ਇੱਕ ਬਹੁਤ ਵੱਡੀ ਉੱਚੀ ਭਾਵਨਾ ਕੰਮ ਕਰਦੀ, ਮਨੁੱਖ ਆਤਮਕ ਤੌਰ ਤੇ ਮਹਿਸੂਸ ਕਰਦਾ ਹੈ ਕਿ ਮੈਂ ਆਮ ਪੱਧਰ ਤੋਂ ਉੱਚਾ ਉੱਠ ਗਿਆ। ਔਰ ਹੁੰਦਾ ਕੀ, ਮਨੁੱਖ ਆਪਣੀ ਪੱਧਰ ਤੋਂ ਥੱਲੇ ਡਿੱਗ ਪਵੇ ਤੇ ਜਾਨਵਰ ਹੈ, ਤੇ ਕਈ ਵਾਰੀ ਤੁਸੀਂ ਵੇਖਿਆ ਜਾਨਵਰ ਵੀ ਹੋਵੇ ਨਾ, ਜੇ ਉਹ ਆਪਣੇ ਆਮ ਸੁਭਾਅ ਤੋਂ ਉੱਚੀ ਗੱਲ ਕਰਨ ਲੱਗ ਪਵੇ। ਤੋਤੇ ਸ਼ੋਰ ਪਾਉਂਦੇ ਨੇ, ਲੇਕਿਨ ਇੱਕ ਤੋਤਾ ਅਗਰ ਰਾਮ ਰਾਮ ਜਪਣਾ ਸ਼ੁਰੂ ਕਰ ਦੇਵੇ ਤੇ ਉਹ ਰਾਖਵਾਂ ਹੋ ਜਾਂਦਾ। ਕੁੱਤੇ ਆਵਾਰਾ ਫਿਰਦੇ ਨੇ, ਲੇਕਿਨ ਇੱਕ ਪਹਿਰੇਦਾਰੀ ਤੇ ਖਲੋ ਜਾਵੇ ਤੇ ਉਹ ਵਫ਼ਾਦਾਰ ਕਹਾਉਂਦਾ ਹੈ, ਬਲਕਿ ਉਹਦੀ ਪੂਰੀ ਸੰਭਾਲ ਕੀਤੀ ਜਾਂਦੀ, ਕਿਉਂਕਿ ਉਹ ਆਪਣੇ ਪੱਧਰ ਤੋਂ ਉੱਚਾ ਉੱਠ ਗਏ। ਜਾਨਵਰ ਆਪਣੇ ਪੱਧਰ ਤੋਂ ਉੱਚਾ ਉੱਠ ਕੇ ਮਹਾਨ ਹੋ ਜਾਂਦਾ ਹੈ, ਤੇ ਬੰਦਾ ਆਪਣੇ ਪੱਧਰ ਤੋਂ ਥੱਲੇ ਗਿਆ। ਇਹ ਜਿਸ ਵੇਲੇ ਰਜ਼ਾ ਵਿੱਚ ਆਉਂਦਾ ਤੇ ਸਮਝ ਲਓ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ। ਮਨੁੱਖ ਚੰਗਾ ਹੈ, ਇਨਸਾਨੀਅਤ ਦਾ ਆਪਣਾ ਇੱਕ ਪੱਧਰ ਹੈ, ਲੇਕਿਨ ਜਿਸ ਵੇਲੇ ਮਨੁੱਖ ਰੱਬ ਨਾਲ ਜੁੜਦਾ ਹੈ ਤੇ ਇਨਸਾਨੀਅਤ ਦੇ ਪੱਧਰ ਤੋਂ ਉੱਚਾ ਉੱਠ ਕੇ ਦੇਵਤਾਪਣ ਤੋਂ ਅੱਗੇ ਉੱਠ ਕੇ ਰੱਬ ਦਾ ਰੂਪ ਹੁੰਦਾ ਚਲਾ ਜਾਂਦਾ। ਉਹਦੀ ਇੱਕ ਆਪਣੀ ਗੱਲ ਹੈ। ਉਸੇ ਅਵਸਥਾ ਵਿੱਚ ਮਨੁੱਖ ਜਿਹੜਾ ਆਮ ਹੁਕਮ ਮਨਾ ਕੇ ਰਾਜ਼ੀ ਹੈ ਨਾ, ਗੁਰਮੁਖ ਹੁਕਮ ਮੰਨਣ ਵਿੱਚ ਸਵਾਦ ਲੈਂਦਾ, ਉਹਦੇ ਵਿੱਚੋਂ ਰਸਤੇ ਮਸਤੀ ਲੈਂਦਾ। ਮਹਾਰਾਜ ਕਹਿੰਦੇ ਨੇ ਤੇਰਾ ਭਾਣਾ ਸਭ ਕੁਛ ਹੋਵੇ, ਆਖਿਰ ਤਾਂ ਜੋ ਕੁਝ ਹੁੰਦਾ ਪਿਆ ਜੋ ਤੈਨੂੰ ਚੰਗਾ ਲੱਗਦਾ ਸੋਈ ਹੋ। ਤੇ ਜਿਹੜੇ ਲੋਕ ਮਨ ਦੇ ਪਿੱਛੇ ਲੱਗਦੇ ਨੇ ਐਵੇਂ ਆਪਣਾ ਆਪ ਦਾ ਨਾਸ ਮਾਰਦੇ ਨੇ। ਮਨ ਹੱਟ ਕੀ ਚਾਹੇ ਅੰਤ ਵਿਗੋਵੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ, ਪ੍ਰਿਥੀ ਚੰਦ ਬਣ ਜਾਂਦਾ ਉਹ ਬੰਦਾ। ਜਿਹੜਾ ਮਨ ਦੀ ਮਤ ਪਿੱਛੇ ਲੱਗਦਾ ਉਹ ਪ੍ਰਿਥੀ ਚੰਦ ਹੋ ਜਾਂਦਾ, ਤੇ ਜਿਹੜਾ ਗੁਰੂ ਕੀ ਮਤ ਨੂੰ ਸਿਰ ਮੱਥੇ ਧਾਰਨ ਕਰ ਲੈਂਦਾ ਹੈ ਉਹ ਛੋਟਾ ਵੀ ਗੁਰੂ ਅਰਜਨ ਦੇਵ ਹੋ ਜਾਂਦਾ। ਦੋਵਾਂ ਚ ਫਰਕ ਕੀ ਹੈ, ਉਸ ਵੱਡੇ ਤੇ ਇਸ ਛੋਟੇ ਚ, ਸੰਸਾਰੀ ਪੱਧਰ ਤੋਂ ਉਮਰਾਂ ਦੇ ਲਿਹਾਜ਼ ਤੋਂ, ਉਹ ਵੱਡਾ ਹੈ ਇਹ ਛੋਟਾ ਹੈ, ਫਰਕ ਕਿੰਨਾ ਹੈ, ਇਹ ਬਹੁਤ ਉੱਚਾ ਹੈ, ਇਹ ਛੋਟਾ ਬਹੁਤ ਵੱਡਾ ਹੈ, ਕਿਉਂਕਿ ਛੋਟਾ ਹੋਣਾ ਆ ਗਿਆ। ਰਜ਼ਾ ਵਿੱਚ ਆ ਜਾਣਾ, ਵੇਖਣ ਨੂੰ ਲੱਗਦਾ ਕਿ ਬੰਦਾ ਛੋਟਾ ਹੋ ਗਿਆ, ਹੁਕਮ ਮੰਨਣ ਲੱਗ ਪਿਆ ਮਤਲਬ ਛੋਟਾ ਹੋ ਗਿਆ, ਨਹੀਂ, ਬਹੁਤ ਵੱਡਾ ਹੋ ਗਿਆ। ਮਾਲਕ ਦੀ ਰਜ਼ਾ ਮੰਨਣ ਵਾਲਾ, ਗੁਰੂ ਦਾ ਹੁਕਮ ਮੰਨਣ ਵਾਲਾ ਬਹੁਤ ਉੱਚਾ ਉੱਠ ਜਾਂਦਾ, ਇਨਸਾਨੀਅਤ ਦੇ ਪੱਧਰ ਤੋਂ ਵੀ ਬਹੁਤ ਉੱਚਾ ਉੱਠ ਜਾਂਦਾ। ਤੇ ਜਦੋਂ ਬੰਦਾ ਲਾਲਚ ਦੇ ਵੱਸ ਹੋ ਜਾਂਦਾ ਹੈ, ਮਨ ਦੀ ਮਤ ਦੇ ਪਿੱਛੇ ਲੱਗਦਾ ਹੈ, ਉਦੋਂ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਉੱਤਰ ਜਾਂਦਾ ਹੈ, ਜਾਨਵਰਾਂ ਵਾਲੇ ਪੱਧਰ ਤੇ ਚਲਾ ਜਾਂਦਾ। ਉਸ ਨੇ ਟਾਕਰਾ ਕਰਕੇ ਵੇਖਣਾ ਪੈਂਦਾ ਇਹਨਾਂ ਦੋਵਾਂ ਚੋਂ ਠੀਕ ਕਿਹੜਾ।
ਮੰਨਣਾ ਪਏਗਾ ਰਜ਼ਾ ਮੰਨਣ ਵਾਲਾ ਵਧੀਆ। ਧੰਨ ਗੁਰੂ ਅਰਜਨ ਸਾਹਿਬ ਤੋਂ ਚੰਗਾ ਰਜ਼ਾ ਮੰਨਣ ਵਾਲਾ ਧਰਤੀ ਤੇ ਅਜੇ ਪੈਦਾ ਨਹੀਂ ਹੋਇਆ। ਰਜ਼ਾ ਚ ਰਾਜ਼ੀ ਰਹਿਣ ਦੀ ਗੱਲ ਇਹ ਨਿਰੀ, ਆਪਾਂ ਜਿਹੜੀ ਸ਼ਹੀਦੀ ਵਾਲੇ ਦਿਨ ਦੀ ਗੱਲ ਕਰਨੇ ਆ ਕਿ ਉਸ ਖਿੜੇ ਮੱਥੇ ਸਾਰੇ ਦੁੱਖਾਂ ਨੂੰ ਸਹਿਣ ਦੀ ਅਵਸਥਾ ਨੂੰ ਨਮਸਕਾਰ ਕਰੀਏ, ਮੱਥਾ ਟੇਕੀਏ, ਉਹ ਆਪਣੀ ਥਾਂ ਤੇ ਨਹੀਂ। ਸ਼ੁਰੂ ਤੋਂ ਹੀ ਹੁਕਮ ਮੰਨਣ ਦੀ ਗੱਲ ਹੈ, ਸ਼ੁਰੂ ਤੋਂ ਹੀ ਰਜ਼ਾ ਚ ਰਹਿਣ ਦੀ, ਗੁਰੂ ਕੀ ਰਜ਼ਾ ਚ ਰਹਿਣ ਦੀ, ਬਾਪ ਦੀ ਰਜ਼ਾ ਚ ਰਹਿਣ ਦੀ ਇਹ ਅਵਸਥਾਵਾਂ ਹੁੰਦੀਆਂ। ਜਿਸ ਬੰਦੇ ਨੂੰ ਬਾਪ ਦੀ ਰਜ਼ਾ ਮੰਨਣੀ ਨਹੀਂ ਆਈ, ਬਾਪ ਦਾ ਹੁਕਮ ਮੰਨਣਾ ਨਹੀਂ ਆਇਆ, ਜਿਸ ਨੂੰ ਉਸਤਾਦ ਦਾ ਹੁਕਮ ਮੰਨਣਾ ਨਹੀਂ ਆਇਆ, ਉਹ ਫਿਰ ਗੁਰੂ ਕੇ ਹੁਕਮ ਵਿਚ ਵੀ ਕੋਈ ਨਹੀਂ ਆਉਂਦਾ ਕਿਸੇ ਦੇ। ਤੇ ਜਿਹੜਾ ਗੁਰੂ ਕੇ ਹੁਕਮ ਚ ਨਹੀਂ ਆਉਂਦਾ ਉਹ ਪਾਰਬ੍ਰਹਮ ਦੀ ਰਜ਼ਾ ਚ ਕਦੋਂ ਆਇਆ? ਆਪਣੀ ਆਪਣੀ ਅਵਸਥਾ ਵਿਚ ਜਿਹਦਾ ਜੋ ਅਧਿਕਾਰ ਬਣਦਾ ਹੈ ਉਹਦੀ ਰਜ਼ਾ ਚ ਰਹਿਣ ਚ ਬੜਾ ਸਵਾਦ ਹੈ। ਬੱਚਾ ਉਹ ਲਾਇਕ ਹੋਣਹਾਰ ਹੈ ਜਿਹੜਾ ਬਾਪ ਦੀ ਆਗਿਆ ਮੰਨ। ਧੰਨ ਗੁਰੂ ਅਰਜਨ ਸਾਹਿਬ ਤੂੰ ਬਾਪ ਦੀ ਵੀ ਆਗਿਆ ਮੰਨ। ਲਾਹੌਰ ਚਲਾ ਜਾ, ਸਤਵਚਨ ਜੀ ਲਾਹੌਰ ਚਲੇ ਜਾਣ। ਉਹ ਕਹਿੰਦਾ ਮੈਂ ਕਿਉਂ ਜਾਵਾਂ? ਵੱਡਾ ਕਹੇਗਾ ਮੈਂ ਨਹੀਂ ਜਾਂਦਾ, ਕਿਉਂਕਿ ਮਨ ਦੀ ਮਤ ਮਗਰ ਲੱਗਾ, ਉਹ ਸੰਸਾਰੀ ਸੁੱਖਾਂ ਦੇ ਮਗਰ ਲੱਗਾ ਹੈ, ਪਦਾਰਥ ਇਕੱਠੇ ਕਰਨ ਦੀ ਦੌੜ ਚ ਪਿਆ ਹੈ, ਭੱਠਿਆਂ ਦਾ ਮਾਲਕ ਹੈ, ਜ਼ਮੀਰਾਂ ਦਾ ਮਾਲਕ ਹੈ, ਉਹ ਸਾਰੇ ਕੁਝ ਦਾ ਚਾਰਜ ਉਹਦੇ ਕੋਲ ਹੁੰਦੇ ਆ, ਸਾਰਾ ਲੇਖਾ ਪੱਤਾ ਰੁਪਈਆ ਕੋਲ ਹੁੰਦੇ ਆ, ਬੜੀ ਪਕੜਾ ਇਹ ਨਹੀਂ ਮੈਂ ਹੱਥੋਂ ਛੱਡਣਾ, ਲੇਕਿਨ ਬੜੀ ਬੇਸਵਾਦੀ ਪੈਦਾ ਕਰ ਰੱਖੀ, ਬੜੀ ਬੇਰਸੀ ਆਪਣੇ ਜੀਵਨ ਚ ਪੈਦਾ ਕਰ ਰੱਖੀ, ਅੱਠੇ ਪੈਰ ਦੀ ਕਲਪਨਾ ਕਰ ਲਈ। ਇਧਰਲੇ ਪਾਸੇ ਜੋ ਜੈਸੀ ਆਗਿਆ ਕੀਨੀ ਠਾਕੁਰ ਦਿਸ ਤੇ ਮੁੱਖ ਨਹੀਂ ਮੋਰੇ। ਜ਼ਿੰਦਗੀ ਭਰ ਰਜ਼ਾ ਵਿਚ ਮਾਨ ਮੋਹ ਅਰ ਲੋਭ ਵਿਕਾਰਾ ਪੀਓ ਚੀਤ ਨਾ ਕਾਲੇ। ਮਾਨ ਨਹੀਂ ਕਰਨਾ, ਮੋਹ ਨਹੀਂ ਕਰਨਾ, ਲੋਭ ਨਹੀਂ ਕਰਨਾ, ਵਿਕਾਰ ਨੂੰ ਨੇੜੇ ਨਹੀਂ ਲੱਗਣ ਦੇਣਾ, ਹੋਰ ਕੁਝ ਵੀ ਚਿੱਤ ਚ ਨਹੀਂ ਆਉਣ ਦੇਣਾ। ਨਾਮ ਰਤਨ ਗੁਣਾ ਹਰ ਬਣਜੇ ਲਾਦ ਵੱਖਰ ਲੈ ਚਾਲਿਓ। ਜੋ ਮਾਲਕ ਨੇ ਝੋਲੀ ਚ ਪਾਇਆ ਹੈ ਉਹ ਸਭ ਤੋਂ ਕੀਮਤੀ, ਨਾਮ ਦਾ ਦਾਨ ਲੈ ਕੇ ਇਹਦੇ ਚ ਪ੍ਰਸੰਨ ਹੈ। ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ। ਸਾਰਾ ਜੀਵਨ ਗੁਰੂ ਕੇ ਪਿਆਰ ਵਿਚ, ਪ੍ਰਭੂ ਦੇ ਪਿਆਰ ਚ ਨਿਭਾ ਦਿੱਤਾ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਹਿਰਦੇ ਘਰ ਚ ਸਹਿਜ ਤੇ ਆਨੰਦ ਟਿਕਿਆ ਰਿਹਾ। ਜਿੱਥੇ ਵੀ ਹੁਕਮ ਹੋਇਆ ਭੱਜ ਕੇ ਉੱਥੇ ਪਹੁੰਚ ਗਏ। ਉੱਠ ਵਾਹੂ ਕੋ ਦੌਰੇ ਆਗਿਆ ਮੈਂ ਭੂਖ, ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭੈਓ ਸਾਹਿਬ ਕਾ ਸੋ ਮਾਥੇ ਲੈ ਮੰਨ। ਬੜਾ ਆਨੰਦ ਹੋਵੇਗਾ ਇਸ ਗੱਲ ਵਿੱਚ, ਜੇ ਨਹੀਂ ਇੱਕ ਵਕਤ ਅੰਨ ਵੀ ਨਹੀਂ ਰਿਹਾ ਤਾਂ ਘਰ ਦੇ ਬਰਤਨ ਵੇਚ ਕੇ, ਬਸਤਰ ਵੇਚ ਕੇ, ਘੁੰਮਣੀਆਂ ਦਾ ਪ੍ਰਸ਼ਾਦ ਵੀ ਚੱਲਦਾ ਰਿਹਾ ਤਾਂ ਵੀ ਪਰਵਾਹ ਨਹੀਂ, ਖੇੜਾ ਬਣਿਆ ਰਹੇ, ਪੂਜਾ ਸਾਰੀ ਉਧਰ ਚਲੀ ਜਾਵੇ ਪਰਵਾਹ ਨਹੀਂ, ਸੇਵਾ ਸਾਰੀ ਇੱਧਰ ਆ ਜਾਵੇ, ਇਸੇ ਚ ਆਨੰਦ ਹੈ। ਸੇਵਾ ਇੱਧਰ ਆਉਣੀ ਚਾਹੀਦੀ ਹੈ, ਪੂਜਾ ਜਿਹਦੀ ਮਰਜ਼ੀ ਲੈ ਜਾ, ਧਨ ਜਿਹਦੀ ਮਰਜ਼ੀ ਲੈ ਜਾ, ਇਹ ਸੇਵਾ ਵਿੱਚ ਰੱਤੇ ਹੋਏ। ਬੁੱਲੇ ਸ਼ਾਹ ਗਿਆ ਸੀ ਨਾ ਦਰਸ਼ਨ ਕਰਨ, ਗਿਆ ਹੈ, ਵੇਖਿਆ ਮਾਇਆ ਦੀ ਰੇਲ ਪੇਲ ਤਾਂ ਕੋਈ ਨਹੀਂ, ਪਰ ਇੱਕ ਗੱਲ ਬੜੀ ਵਧੀਆ, ਸਰੋਵਰ ਦੇ ਪੌੜਾਂ ਚ ਇੱਟਾਂ ਲੱਗ ਰਹੀਆਂ, ਲੰਗਰ ਚੱਲ ਰਿਹਾ, ਤੇ ਜਿਸ ਵੇਲੇ ਮੱਥਾ ਟੇਕਣ ਗਿਆ ਮਹਾਰਾਜ ਦੀ ਹਜ਼ੂਰੀ ਚ, ਉੱਥੇ ਕੀਰਤਨ ਵੀ ਹੋ ਰਹੇ, ਉਹ ਕੀਰਤਨ ਦੀਆਂ ਮਸਤੀਆਂ ਵੇਖੀਆਂ ਜਿਹੜੀਆਂ ਅੱਜ ਤੱਕ ਕਾਇਮ ਨੇ, ਉਸ ਵੇਲੇ ਦੀਆਂ ਮਸਤੀਆਂ ਅੱਜ ਤੱਕ ਕਾਇਮ ਨੇ। ਠਾਕੁਰ ਰਵਿੰਦਰ ਨਾਥ ਯੁੱਗ ਦੇ ਮਹਾਨ ਫਿਲਾਸਫਰ ਗਏ, ਕਹਿਣ ਲੱਗੇ ਐਵੇਂ ਲੋਕੀ ਕਹਿੰਦੇ ਨੇ, ਅਗਰ ਫਰਦੋਸ ਬਰਜ਼ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤ, ਉਹ ਕਸ਼ਮੀਰ ਨੂੰ ਕਹਿੰਦੇ ਨੇ, ਕਹਿੰਦੇ ਗਲਤ ਕਹਿੰਦੇ ਨੇ, ਸਵਰਗ ਕਿਸੇ ਨੇ ਵੇਖਣਾ ਤੇ ਆ ਪਿਆ, ਧੰਨ ਗੁਰੂ ਅਰਜਨ ਸਾਹਿਬ ਦਾ ਕਾਇਮ ਕੀਤਾ ਸਵਰਗ ਤਾਂ ਇੱਥੇ ਹੈ। ਹਰਿਦਾਸ ਕਹਿੰਦੇ ਨੇ, ਕਹਿੰਦੇ ਨੇ ਹਰੀ ਮੰਦਿਰ ਵੈਕੁੰਠ ਕੋ ਤੋਲਿਓ ਹਰੀ ਹਰਿਦਾਸ। ਹਰਿਦਾਸ ਕਹਿੰਦੇ ਨੇ ਰੱਬ ਨੇ ਇੱਕ ਵਾਰੀ ਐਸਾ ਕੀਤਾ, ਤਕੜੀ ਦੇ ਦੋ ਛਾਬਿਆਂ ਚ ਪਾ ਕੇ ਇੱਕ ਪਾਸੇ ਵੈਕੁੰਠ ਰੱਖ ਦਿੱਤਾ, ਇੱਕ ਪਾਸੇ ਹਰਿਮੰਦਰ ਰੱਖ ਦਿੱਤਾ। ਕਹਿੰਦੇ ਨੇ ਗੌਰਾ ਸੋ ਧਰਤੀ ਰਹੋ ਹੌਰਾ ਚੜਿਓ ਆਕਾਸ਼, ਇਹਨਾਂ ਦੋਵਾਂ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਸਾਹਿਬ, ਤੇ ਵੈਕੁੰਠ ਕਿਉਂਕਿ ਬਹੁਤ ਹੌਲਾ ਸੀ ਉਹ ਆਕਾਸ਼ਾਂ ਚ ਰਹਿ ਗਿਆ, ਉਹ ਛਾਬਾ ਉੱਪਰ ਉੱਠ ਗਈ। ਬੁੱਲੇ ਸ਼ਾਹ ਨੇ ਉਸ ਹਰਿਮੰਦਰ ਚ ਬੈਠ ਕੇ ਸਵਾਦ ਲਿਆ, ਰਸ ਲਿਆ, ਆਨੰਦ ਲਿਆ,
ਤੇ ਜਿਸ ਵੇਲੇ ਨਿਕਲਿਆ ਨਾ ਬਾਹਰ ਝੂਮਦਾ ਝੂਮਦਾ, ਕਹਿੰਦਾ ਇੱਟ ਖੜਕੇ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ ਨਾਲੇ ਮੇਰਾ ਸਤਗੁਰ ਰਾਜੀ ਤੇ ਨਾਲੇ ਰਾਜੀ ਬੁੱਲਾ। ਸਵਾਦ ਆ ਗਿਆ ਕਹਿੰਦਾ ਇੱਥੇ ਆ, ਨਾਲੇ ਤਾਂ ਕਹਿੰਦਾ ਢੋਲਕਾਂ ਛੈਣੇ ਖੜਕਦੇ ਨੇ, ਸੰਗੀਤ ਪਿਆ ਚੱਲਦਾ, ਨਾਲੇ ਉਸਾਰੀਆਂ ਲੱਗੀਆਂ ਹੋਈਆਂ ਨੇ, ਉਸਾਰੀ ਬਹੁਤ ਵੱਡੀ ਗੱਲ, ਕੁਝ ਬਣ ਰਿਹਾ, ਕੁਝ ਉਸਰ ਰਿਹਾ, ਕੰਸਟਰਕਟਿਵ ਗੱਲ ਚੱਲ ਰਹੀ। ਕਹਿੰਦਾ ਇਧਰਲੇ ਪਾਸੇ ਕੁਝ ਉਸਰ ਰਿਹਾ ਹੈ, ਕੁਝ ਗਾਇਆ ਜਾ ਰਿਹਾ, ਆਤਮਕ ਉਸਾਰੀ ਵੀ ਹੋ ਰਹੀ, ਨਾਲੇ ਕਹਿੰਦਾ ਸਰੀਰਕ ਉਸਾਰੀ ਦੀ ਗੱਲ ਵੀ ਹੈ, ਲੰਗਰ ਵੀ ਚੱਲਦਾ ਪਿਆ, ਚੁੱਲ੍ਹੇ ਵੀ ਤਪਦੇ ਪਏ ਨੇ। ਕਹਿੰਦੇ ਨੇ ਇਹਦੇ ਚ ਹੋਰ ਕੀ ਲੈਣਾ, ਇਹ ਤਿੰਨੇ ਕੰਮ ਚੱਲਦੇ ਰਹਿਣ, ਤਿੰਨੇ ਪੱਖ ਦੀ ਉਸਾਰੀ ਹੁੰਦੀ ਰਹੇ, ਆਤਮਕ ਉਸਾਰੀ, ਸਰੀਰਕ ਉਸਾਰੀ, ਸੰਸਾਰਕ ਉਸਾਰੀ। ਧੰਨ ਗੁਰੂ ਅਰਜਨ ਸਾਹਿਬ ਤੇਰੇ ਦਰ ਤੇ ਤਿੰਨੇ ਉਸਾਰੀਆਂ ਚੱਲਦੀਆਂ, ਉਹ ਤਿੰਨਾਂ ਉਸਾਰੀਆਂ ਨੂੰ ਕਰਦੇ ਹੋਏ, ਕਿਉਂਕਿ ਜਿਹੜਾ ਬੰਦਾ ਝੋਰਿਆਂ ਚ ਪੈ ਜਾਵੇ ਉਸਾਰਦਾ ਨੀ, ਫਿਰ ਉੱਟਾ ਹੁੰਦਾ ਹੈ, ਤੇ ਸ਼ੁਕਰ ਚ ਪਏ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਕਰ ਦਾ ਸਬਕ ਦਿੰਦੇ ਨੇ, ਆਪਾਂ ਪੜ੍ਹਦੇ ਹਾਂ ਨੇ, ਹਰ ਕਾ ਨਾਮ ਹਿਰਦੈ ਨਿਤ ਧਿਆਈ। ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਨੇ ਇਹ ਵੀ ਮਾਲਕ ਦੀ ਰਜ਼ਾ ਵਿੱਚ, ਜਿਹੜਾ ਗੁਰਦੁਆਰੇ ਨਹੀਂ ਆਇਆ ਜਾਂਦਾ, ਅੰਮ੍ਰਿਤ ਵੇਲੇ ਨਹੀਂ ਉੱਠਿਆਂਦਾ, ਐਸੀ ਗੱਲ ਨਹੀਂ, ਰੀਝ ਤਾਂ ਕਰ ਤੂੰ, ਅਰਦਾਸ ਤਾਂ ਕਰ। ਧੰਨ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ, ਅਰਦਾਸ ਸਾਡੀ ਝੋਲੀ ਪਾਉਂਦੇ ਨੇ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਪ੍ਰਭੂ ਦਾ ਨਾਮ ਨਿਤ ਹਿਰਦੇ ਚ ਧਿਆਉਂਦਾ ਰਵਾਂ, ਕਿਉਂਕਿ ਇਹਦੀ ਬਰਕਤ ਇਹ ਪਵੇਗੀ ਕਿ ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸਮਾਲੇ। ਫਿਰ ਉਹ ਅਵਸਥਾ ਵੀ ਆ ਜਾਵੇਗੀ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਮੈਂ ਤਾਂ ਮੰਗਦਾ ਤੇਰੇ ਕੋਲੋਂ ਨਾਮ, ਇਹ ਮੰਗਣੋ ਮੈਂ ਤੇਰੀ ਉਜ਼ਾਰੀ ਉਡੀਕਣੀ, ਵੀ ਤੂੰ ਨਾਮ ਕਦੋਂ ਦੇਵੇਂਗਾ, ਇਹ ਤਾਂ ਮੇਰੀ ਮੰਗ ਹੈ, ਝੋਲੀ ਮੈਂ ਫੈਲਾਵਾਂਗਾ, ਪਾ ਦੇਵੇ ਤੇਰੀ ਰਜ਼ਾ, ਦੁੱਖ ਪਾ ਦੇਵੇ, ਸੁੱਖ ਪਾ ਦੇਵੇ ਸੰਸਾਰੀ ਪੱਧਰ ਦਾ, ਪਰ ਨਾਮ ਵਿੱਚ ਜੋ ਸੁੱਖ ਮੈਂ ਲੈਣਾ ਹੈ ਉਹ ਮੈਂ ਮੰਗਾਂਗਾ, ਜੀ ਉਹ ਮੰਗਿਆ ਜਾ ਰਿਹਾ। ਔਰ ਭੁੱਖਾਂ ਵਿੱਚ, ਦੁੱਖਾਂ ਵਿੱਚ, ਤੋਤਿਆਂ ਵਿੱਚ, ਘਾਟਿਆਂ ਵਿੱਚ, ਸੰਸਾਰੀ ਪੱਧਰ ਤੋਂ ਵੇਖੇ ਜਾਂਦੇ ਘਾਟਿਆਂ ਵਿੱਚ, ਉਹ ਅਵਸਥਾ ਟਿਕੀ ਹੋਈ ਕਿ ਮਾਲਕ ਜੋ ਤੂੰ ਕਰੇ ਸੋਈ ਪ੍ਰਵਾਨ, ਸਾਚੇ ਸਾਹਿਬ ਤੇਰਾ ਸੱਚ ਗੁਰਮਾਨ, ਮੈਨੂੰ ਸਿਰ ਮੱਥੇ ਸਭ ਕੁਝ ਪ੍ਰਵਾਨ ਹੈ। ਜੋ ਪਿਤਾ ਜੀ ਨੇ ਕਿਹਾ ਸੀ, ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਉਹ ਅਵਸਥਾ ਲੈ ਕੇ ਬੈਠੇ। ਔਰ ਸਭ ਕਿਸਾਨੂੰ ਪੈ ਦਿੰਦੇ ਨੇ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜੈ, ਜਿਨ ਧਾਰੇ ਬ੍ਰਹਿਮੰਡ ਖੰਡ, ਜਿਨੇ ਸਾਰਾ ਕੁਝ ਰਚਿਆ ਹੈ ਨਾ, ਹਰ ਤਾਂ ਕੋ ਨਾਮ ਜਪੀ ਜੈ ਰੇ, ਮਨ ਕੀ ਮਤ ਤਿਆਗੋ ਹਰ ਜਨ, ਤੂੰ ਇਹ ਨਾ ਸੋਚ ਕੇ ਮੇਰਾ ਹੁਕਮ ਕੌਣ ਮੰਨੇ, ਤੂੰ ਗੁਰੂ ਕੇ ਹੁਕਮ ਮੰਨਣ ਦੀ ਗੱਲ ਸੁਣ, ਹੁਕਮ ਬੂਝ ਸੁਖ ਪਾਈ ਹੈ ਰੇ, ਜੋ ਪ੍ਰਭ ਕਰੇ ਫਿਰ ਤੈਨੂੰ ਪ੍ਰਭੂ ਦਾ ਹੁਕਮ ਮੰਨਣਾ ਵੀ ਆ ਜਾਏ, ਜਿਸ ਰਜਾਜ ਜਿਸ ਹਾਲ ਚ ਰੱਖੇ। ਸਾਈ ਲੋਕ ਜਾਂਦਾ ਸੀ ਨਾ ਤੇ ਪੈਰਾਂ ਥੱਲੇ ਆ ਗਿਆ ਕੇਲੇ ਦਾ ਛਿਲਕਾ ਡਿੱਗ ਪਿਆ, ਲੋਕੀ ਬੜੇ ਹੱਸੇ, ਮੁਸਕਰਾਉਂਦਾ ਹੈ ਉਹ ਵੀ ਉੱਠ ਬੈਠਾ, ਸੱਟ ਤਾਂ ਲੱਗੀ ਹੋਵੇ। ਕਿਸੇ ਪੁੱਛਿਆ ਕਹਿੰਦਾ ਹੱਸੀ ਜਾਣਾ ਹੈ, ਸਾਈ ਲੋਕਾਂ ਡਿੱਗਾ ਹੈ, ਸੱਟ ਲੱਗੀ ਹੱਸੀ ਜਾਣਾ, ਕਹਿਣ ਲੱਗਾ ਅੱਗੇ ਜਿਸ ਵੇਲੇ ਇੱਕ ਬੰਦਾ ਡਿੱਗਿਆ ਸੀ ਉਸ ਵੇਲੇ ਤੁਸੀਂ ਵੀ ਸਾਰੇ ਹੱਸੇ ਸੀ, ਮੈਂ ਵੀ ਹੱਸਿਆ ਸੀ, ਉਸ ਹਾਸੇ ਹਾਸੇ ਵਿੱਚ ਮੇਰਾ ਵੀ ਪੈਰ ਤੇ ਲੱਗਿਆ, ਮੈਂ ਡਿੱਗ ਪਿਆ, ਤੁਸੀਂ ਉਦੋਂ ਵੀ ਹੱਸੇ ਸੀ ਹੁਣ ਵੀ ਹੱਸੇ, ਉਦੋਂ ਮੈਂ ਵੀ ਹੱਸਿਆ ਸੀ। ਕਹਿਣ ਲੱਗੇ ਹੁਣ ਤਾਂ ਤੂੰ ਡਿੱਗਾ, ਹੁਣ ਕਿਉਂ ਹੱਸਣਾ, ਕਹਿੰਦਾ ਹੁਣ ਇਸ ਕਰਕੇ ਹੱਸਣਾ ਕਿ ਉਦੋਂ ਵੀ ਹਾਸਾ ਨਸੀਬ, ਡਿੱਗਣ ਤੋਂ ਪਹਿਲਾਂ ਵੀ ਹਾਸਾ ਨਸੀਬ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਹਸਾ ਦਿੱਤਾ ਦੋ ਦੋ ਵਾਰੀ, ਹੋਰ ਕੀ ਲੈਣਾ, ਮੈਨੂੰ ਸੱਟ ਲੱਗੀ ਇਸ ਗੱਲ ਦੀ ਪਰਵਾਹ ਨਹੀਂ, ਤੁਹਾਡਾ ਜੀ ਤਾਂ ਖੁਸ਼ ਹੋ ਗਿਆ, ਤੁਹਾਡਾ ਚਿੱਤ ਤਾਂ ਰਾਜ਼ੀ ਹੋ ਗਿਆ ਨਾ, ਤੁਸੀਂ ਅੱਗੇ ਵੀ ਹੱਸ ਰਿਹਾ ਸੀ, ਮੈਂ ਵੀ ਹੱਸ ਰਿਹਾ ਸਾਂ, ਹੁਣ ਮੈਂ ਡਿੱਗਾ ਇੱਕ ਵਾਰੀ ਤੁਸੀਂ ਹੋਰ ਹੱਸ ਲਿਆ, ਤੁਹਾਡੇ ਹਾਸਿਆਂ ਵਿੱਚ ਮੇਰੀ ਮੌਜ ਹੈ, ਪਰਵਾਹ ਨਹੀਂ ਮੈਨੂੰ ਕੋਈ ਸੱਟ ਫੇਟ ਵੀ ਲੱਗ ਗਈ ਹੋ, ਮੈਨੂੰ ਕੋਈ ਚੋਟ ਵੀ ਲੱਗ ਗਈ। ਜਿਹੜਾ ਬੰਦਾ ਸੰਸਾਰੀਆਂ ਵਾਸਤੇ ਵੀ ਇਹ ਸੋਚੇ ਕਿ ਇਹਨਾਂ ਨੂੰ ਸੁੱਖ ਕਿਵੇਂ ਮਿਲਦਾ, ਉਹ ਰੱਬ ਨਾਲ ਜੁੜਿਆ ਬੰਦਾ। ਧੰਨ ਗੁਰੂ ਅਰਜਨ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਨੇ, ਜੋ ਪ੍ਰਭ ਕਰੇ ਸੋਈ ਭਲ ਮਾਨੋ, ਮਾਲਕ ਜੋ ਕਰੇ ਸਿਰ ਮੱਥੇ ਪ੍ਰਵਾਨ ਕਰਕੇ ਖੁਸ਼ ਹੋ, ਪ੍ਰਸੰਨ ਹੋ, ਖੇੜਿਆਂ ਵਿੱਚ ਹਾਸਿਆਂ ਨੂੰ ਨਾ ਪੱਲਿਓ ਛੱਡ, ਸੁੱਖ ਦੁੱਖ ਹੋਈ ਤੇ ਆਈ ਹੈ ਰੇ, ਉਸ ਮਾਲਕ ਦੀ ਸਮਰੱਥਾ ਬੜੀ ਹੈ, ਕੋਟ ਪਤੇ ਤੋਂ ਉਧਾਰੇ ਖਿਣ ਮੈਂ ਕਰਤੇ ਬਾਰ ਨਾ ਲਾਗੇ ਰਹੇ, ਹੁਣ ਜ਼ਰਾ ਦੇਰ ਨਹੀਂ ਲੱਗਦੀ ਪਾਪੀਆਂ ਨੂੰ ਪਾਰ ਉਤਾਰਨ ਵਿੱਚ, ਦੀਨ ਦਰਦ ਦੁੱਖ ਭੰਜਨ ਸਵਾਮੀ, ਕਿਸ ਭਾਵੇ ਤਿਸੈ ਨਵਾਜਿਆ ਰੇ, ਪਤਾ ਨੀ ਕਿਤੇ ਤੇ ਰਹਿਮਤ ਹੋ ਜਾਣੀ ਹੈ, ਕਿਸ ਤੇ ਕਿਹੜੀ ਨਵਾਜਿਸ਼ ਹੋ ਜਾਣੀ ਹੈ। ਵੈਸੇ ਗੁਰੂ ਘਰ ਚ ਸਭ ਤੋਂ ਵੱਡੀ ਨਵਾਜਿਸ਼ ਇਹ ਹੈ ਕਿ ਨਾਮ ਦੀ ਦਾਤ ਕਿਹਦੀ ਝੋਲੀ ਪੈਂਦੀ, ਪਦਾਰਥ ਕਿਹਨੂੰ ਮਿਲਦਾ ਇਹ ਕੋਈ ਬਹੁਤ ਵੱਡੀ ਨਵਾਜਿਸ਼ ਨਹੀਂ ਹੈ, ਨਾਮ ਕਿਹਨੂੰ ਮਿਲਦਾ ਇਹ ਸਭ ਤੋਂ ਵੱਡੀ ਨਵਾਜਿਸ਼ ਹੈ। ਜਿਸ ਭਾਵੇ ਤਿਸੈ ਨਵਾਜੇ ਰੇ, ਸਭ ਕੋ ਮਾਤ ਪਿਤਾ ਪ੍ਰਤਪਾਲਕ, ਜੀ ਪ੍ਰਾਣ ਸੁਖ ਸਾਗਰ ਰੇ, ਦੇਂਦੇ ਟੋਟ ਨਾਹੀ ਤਿਸ ਕਰਦੇ ਪੂਰ ਰਹੇ ਹੋ ਰਤਨਾਗਰ ਰੇ, ਰਤਨਾ ਦਾ ਭਰਿਆ ਉਹ ਸਾਗਰ, ਉਹਨੂੰ ਦੇਂਦਿਆਂ ਫਰਕ ਕੋਈ ਨੀ ਪੈਂਦਾ ਤੇ ਲੈਣ ਵਾਲੇ ਦੀ ਝੋਲੀ ਅੱਡੀ ਹੋਣੀ ਚਾਹੀਦੀ ਏ।
ਮੈਂ ਉਹਦੇ ਦਰ ਤੇ ਝੋਲੀ ਅੱਡਦਾ ਤੇ ਸਾਨੂੰ ਝੋਲੀ ਅੱਡਣ ਦੀ ਜਾਚ ਬਖਸ਼ਿਸ਼ ਕਰਦੇ ਨੇ ਧੰਗੂ ਅਰਜਨ ਸਾਹਿਬ। ਕਹਿੰਦੇ ਨੇ ਜਾਚਕ ਜਾਚੇ ਨਾਮ ਤੇਰਾ ਸਵਾਮੀ, ਘੱਟ ਘੱਟ ਅੰਤਰ ਸੋਈ ਰੇ, ਨਾਨਕ ਦਾਸ ਤਾਂਕੀ ਸ਼ਰਨਾਈ, ਜਾਂਦੇ ਬਿਰਥਾ ਨਾ ਕੋਈ ਰੇ, ਜਿਸ ਦੇ ਦਰ ਤੋਂ ਕੋਈ ਨਿਰਾਸਾ ਨਹੀਂ ਜਾ ਸਕਦਾ। ਮੈਂ ਉਹਦੇ ਦਰ ਤੇ ਝੋਲੀ ਅੱਡੀਏ, ਆਓ ਅਸੀਂ ਵੀ ਝੋਲੀ ਅੱਡੀਏ। ਜੇ ਨਾਮ ਝੋਲੀ ਚ ਪੈ ਜਾਵੇ ਨਾ ਤੇ ਫਿਰ ਦੁੱਖ ਚ ਸੁੱਖ ਮਨਾਉਣਾ ਵੀ ਆ ਜਾਂਦਾ। ਜੇ ਭੁੱਖ ਦੇ ਤਾਂ ਇਹ ਧੀ ਰਾਜਾ ਦੁੱਖ ਵਿਚ ਸੁੱਖ ਮਨਾਈ। ਉਹ ਜਿਹੜੀ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਸੇ ਨੇ ਗੱਲ ਕਹੀ ਸੀ ਨਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਗੁਰੂ ਕੀ ਮਤ ਤਾਂ ਇਹੀ ਹੈ, ਹਿਰਦੇ ਚ ਨਾਮ ਹੋਵੇ ਨਾ ਤੇ ਜ਼ਿੰਦਗੀ ਦੇ ਸਾਰੇ ਦੁੱਖ ਵੀ ਸੁੱਖ ਜਾਪਦੇ ਨੇ। ਤੇ ਰੱਬ ਤੋਂ ਬੰਦਾ ਟੁੱਟਿਆ ਹੋਵੇ ਨਾ ਤੇ ਸੁੱਖ ਵੀ ਕਲੇਸ਼ ਬਣ ਜਾਂਦੇ ਨੇ। ਅਸੀਂ ਪ੍ਰਿਥੀ ਚੰਦ ਦੇ ਰਾਹ ਤੋਂ ਪੈਰ ਹਟਾ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਮਾਰਗ ਤੇ ਚੱਲਣ ਵਾਸਤੇ, ਰਜ਼ਾ ਚ ਰਹਿਣ ਵਾਸਤੇ ਨਾਮ ਦਾ ਪੱਲਾ ਪਕੜਨਾ ਹੈ। ਤੇ ਸਾਹਿਬ ਉਹ ਨਾਮ ਝੋਲੀ ਚ ਪਾਉਣ ਵਾਸਤੇ ਸਾਨੂੰ ਜਾਚ ਬਖਸ਼ਿਸ਼ ਕਰਦੇ ਨੇ ਕਿ ਆਓ ਝੋਲੀ ਅੱਡੋ ਤੇ ਮੰਗ ਲਓ।

ਪਾਤਸ਼ਾਹੀ ਦਸਵੀਂ ਤ੍ਰਿਭੰਗੀ ਛੰਦ ਸ੍ਰੀ ਅਕਾਲ ਜੀ ਕੀ ਉਸਤਤ ਤ੍ਰਿਭੰਗੀ ਛੰਦ ਖੱਗ ਖੰਡ ਤੇ ਹੰਡ ਖੱਗ ਖੰਡ ਖੱਗ ਖੰਡ ਤੇ

ਅਸ਼ਕਿਰਪਾਨ ਖੰਡੋ ਖੜਗ ਅਸ਼ਕਿਰਪਾਨ ਖੰਡੋ ਖੜਗ ਤੁਪਤ ਤਵਰ ਅਰਤੀ ਅਸ਼ਕਿਰਪਾਨ ਖੰਡੋ ਖੜਗ ਤੁਪਤ ਤਵਰ ਅਰਤੀ ਸੈਫ ਸਰੋਹੀ ਯਹੀ ਹਮਾਰੇ ਪੀਰ ਸੈਫ ਸਰੋਹੀ ਸਰਦੀ ਯਹੀ ਹਮਾਰੇ ਪੀਰ ਤੀਰ ਤੂੰ ਸਾਥੀ ਤੂੰ ਤਵਰ ਤਲਵਾਰ

0: ਨਰੰਗ ਭੇਦ ਜਾਣੋ।
1: ਕੇਸ ਰੱਖੇ ਹੋਏ ਹੋਣ ਤੇ ਸ਼ਸਤਰ ਕੋਲ ਨਾ ਹੋਵੇ, ਸਾਹਿਬ ਕਹਿੰਦੇ ਉਹ ਆਦਮੀ ਭੇਡ ਬੱਕਰੀ ਦੀ ਨਿਆਈ।
0: ਬਿਨਾ ਸ਼ਸਤਰ ਕੇ ਸੰਗ ਨਰੰਗ ਭੇਦ ਜਾਣੋ, ਜੁੱਧ ਜਿੱਤੇ ਇਹ

தாங்கிறது கல்

ਨਗਾਰੇ ਵੱਜਦੇ ਜੋਧੇ ਗੱਜਦੇ ਤੇ ਸਤਸੰਗ ਜੀ ਜੰਗ ਹੋ ਰਿਹਾ। ਸਾਹਿਬ ਕਹਿੰਦੇ ਨਗਰ ਤਨ ਜਾਗਰ ਤਨ ਭਾਗੜ ਤਨ ਬਾਜੇ ਨਗਰ ਤਨ ਜਾਗਰ ਤਨ ਭਾਗੜ ਤਨ ਬਾਜੇ ਸਾਗੜ ਤਨ ਕਾਜੀ ਮਹਾਕਾ।

0: ਅੰਤਸ ਹੈ ਅਹਿਰਨ ਜਿਉ ਸਿਰ ਦੇ ਸਿਰ ਦੀਜੇ ਹਸਤੀ ਸਿਰ ਜਿਉ ਅੰਕਸ ਹੈ ਅਹਿਰਨ ਜਿਉ ਸਿਰ ਦੇ ਮੰਤਨ ਆਗੇ ਰੱਖ ਕੇ ਉਭੀ ਸੇਵ ਕਰੇ ਸੇਵ ਕਰੋ ਕਰਣਾ ਨਿਤ
1: ਸ੍ਰੀ ਬਖਵਾਸ ਪਾਤਸ਼ਾਹੀ ਦਸਵੀਂ ਸੇਵ ਕਰੋ

ਚਾਰ ਤਾਲ ਦੇ ਅੰਦਰ ਇਹ ਰੀਤਬੱਧ ਹੈ। ਇਸ ਨੂੰ ਧਰੁਪਦ ਤਾਲ ਵੀ ਕਹਿੰਦੇ ਨੇ, ਚਾਰ ਤਾਲ ਵੀ ਕਹਿੰਦੇ, ਧਰੁਪਦ ਤਾਲ ਵੀ ਕਹਿੰਦੇ। ਸਰਵਣ ਕਰਨਾ

0: ਦੇਖੋ ਖਾਲਸੇ ਦੀ ਫਤਿਹ ਚਾਰ ਖੂਟ ਦੇ ਅੰਦਰ
1: ਰੂਮ ਨਾ ਪਤ ਵਜਾਓ ਸ਼ਾਮ ਮੋਹਰਾ ਚਲਾ ਸੁਣੋ ਨੰਦ ਲਾਲ ਏਸਾਨ ਪ੍ਰਗਟ ਕਰੂੰ ਮੈਂ ਆਪਣਾ ਰਾਜ
0: ਨੰਦ ਲਾਲ ਦੇ ਨਾਲ ਗੁਰੂ ਸਾਹਿਬ ਦੇ ਬਚਨ ਹੋ ਰਹੇ ਭਾਈ ਨੰਦ ਲਾਲ ਸਾਹਿਬ ਨਾਲ
1: ਸੁਣੋ ਨੰਦ ਲਾਲ ਏਸਾਨ ਪ੍ਰਗਟ ਕਰੂੰ ਮੈਂ ਆਪਣਾ ਰਾਜ
2: ਚਾਰ ਵਰਨ
1: ਇੱਕ ਵਰਨ ਕਰਾਉਂ ਵਾਹਿਗੁਰੂ ਸਿੰਘ ਕੋ ਨਾਮ ਜਪਾਉਂ
0: ਚਾਰ ਵਰਨ ਇੱਕ ਵਰਨ ਕਰਾਉਂ ਵਾਹਿਗੁਰੂ ਸਿੰਘ ਕੋ ਨਾਮ ਜਪਾਉਂ
2: ਚੜੇ ਤੁਰੰਗ ਉਡਾਵੇ ਬਾਜ
1: ਚੜੇ ਤੁਰੰਗ ਉਡਾਵੇ ਬਾਜ ਦੇਖ ਖਾਲਸੇ ਕੋ

ਪੰਜਾਬ ਦੇ ਵਿੱਚ ਅਚਲ ਬਟਾਲਾ ਜਿਹੜਾ ਕਿ ਪਹਿਲਾਂ ਵੀ ਬੜਾ ਮੰਨਿਆ ਹੋਇਆ ਸ਼ਹਿਰ ਸੀ ਪਰ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇੱਥੇ ਚਰਨ ਪਾਏ ਤਾਂ ਇਹ ਅਸਥਾਨ ਪੂਜਣ ਦੇ ਯੋਗ ਹੋ ਗਿਆ। ਇੱਥੇ ਹਰ ਸਾਲ ਸ਼ਿਵਰਾਤਰੀ ਦਾ ਮੇਲਾ ਲੱਗਿਆ ਕਰਦਾ ਸੀ, ਹਜ਼ਾਰਾਂ ਲੋਕ ਮੇਲੇ ਤੇ ਆਇਆ ਕਰਦੇ ਸਨ, ਜਿੱਥੇ ਹਜ਼ਾਰਾਂ ਲੋਕ ਆਉਂਦੇ ਸਨ ਉੱਥੇ ਨਾਲ ਸਿੱਧ ਲੋਕ ਵੀ ਆਇਆ ਕਰਦੇ ਸਨ। ਸਿੱਧ ਕੰਨਾਂ ਵਿੱਚ ਮੁੰਦਰਾਂ ਜਟਾਵਾਂ ਰੱਖੀਆਂ ਜਾਂ ਬਿਲਕੁਲ ਹੀ ਸਿਰ ਮੁਨਾਏ, ਸਾਰੇ ਸਰੀਰ ਤੇ ਸੁਆਹ ਮਲੀ ਹੁੰਦੀ ਸੀ, ਨਸ਼ੇ ਕਰਦੇ ਸਨ, ਭੰਗ ਪੀਣੀ ਸ਼ਰਾਬ ਪੀਣੀ ਹੋਰ ਕਈ ਤਰ੍ਹਾਂ ਦੇ ਨਸ਼ੇ ਕਰਨੇ। ਰਿਧੀਆਂ ਸਿੱਧੀਆਂ ਦੇ ਨਾਲ ਜਿਤਨੀ ਸ਼ਕਤੀ ਇਹਨਾਂ ਕੋਲ ਹੈ ਉਸ ਸ਼ਕਤੀ ਦੇ ਨਾਲ ਭੋਲੇ ਪਾਲੇ ਲੋਕਾਂ ਨੂੰ ਡਰਾਉਣਾ, ਉਹਨਾਂ ਕੋਲ ਪੂਜਾ ਲੈਣੀ ਪੈਸੇ ਲੈਣੇ ਪਹਾੜਾਂ ਤੇ ਜਾ ਕੇ ਐਸ਼ ਕਰਨੀ, ਪਰ ਦੁਖੀ ਲੋਕਾਂ ਨੂੰ ਰੱਬ ਦਾ ਰਾਹ ਨਾ ਦੱਸਣਾ, ਇਹਨਾਂ ਲੋਕਾਂ ਦਾ ਪਖੰਡ ਦੂਰ ਕਰਨ ਵਾਸਤੇ ਅੱਜ ਧੰਨ ਗੁਰੂ ਨਾਨਕ ਸਾਹਿਬ ਅਚਲ ਬਟਾਲੇ ਦੇ ਮੇਲੇ ਤੇ ਆ ਪਹੁੰਚੇ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਮੇਲਾ ਸੁਣ ਸ਼ਿਵਰਾਤ ਦਾ, ਸ਼ਿਵਰਾਤਰੀ ਦਾ ਮੇਲਾ ਸੁਣ ਕੇ, ਸ਼ਿਵਰਾਤਰੀ ਦਾ ਮੇਲਾ ਸ਼ਿਵਜੀ ਭਗਵਾਨ ਦੀ ਯਾਦ ਵਿੱਚ ਲੱਗਦਾ ਹੈ।

ਜਦ ਲੋਕਾਂ ਨੂੰ ਪਤਾ ਲੱਗਾ ਤਾਂ ਗੁਰੂ ਨਾਨਕ ਸਾਹਿਬ ਆਏ ਤਾਂ ਲੋਕੀ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਕੋਲ ਆਉਣ ਲੱਗ ਪਏ।

ਲਕਸ਼ਮੀ ਪੈਸਿਆਂ ਨੂੰ ਕਿ ਮਾਇਆ ਨੂੰ। ਹੁਣ ਜਿਹੜਾ ਮੱਥਾ ਟੇਕਦਾ ਹੈ ਉਹ ਪੈਸੇ ਵੀ ਰੱਖਦਾ ਹੈ, ਤੇ ਲਕਸ਼ਮੀ ਇਸ ਤਰ੍ਹਾਂ ਵਰਸਣ ਲੱਗ ਪਈ ਜਿਸ ਤਰ੍ਹਾਂ ਮੀਂਹ ਪੈਂਦਾ ਹੈ, ਭਾਵ ਗੁਰੂ ਸਾਹਿਬਾਂ ਦੇ ਚਰਨਾਂ ਦੇ ਅੱਗੇ ਮਾਇਆ ਦਾ ਢੇਰ ਲੱਗ ਗਿਆ।

ਹੁਣ ਜਿਹੜੇ ਜੋਗੀ ਸਨ ਉਹਨਾਂ ਨੂੰ ਬੜਾ ਗੁੱਸਾ ਲੱਗਾ। ਅੱਜ ਤੱਕ ਇਹ ਲੋਕੀ ਸਾਡੀ ਪੂਜਾ ਕਰਦੇ ਸਨ, ਹੁਣ ਗੁਰੂ ਨਾਨਕ ਵੱਲ ਜਾਣ ਲੱਗ ਪਏ। ਜਿਹੜੀ ਮਾਇਆ ਸਾਨੂੰ ਮਿਲਣੀ ਚਾਹੀਦੀ ਸੀ ਇਹ ਗੁਰੂ ਨਾਨਕ ਦੇ ਅੱਗੇ ਢੇਰ ਲੱਗ ਗਏ ਹੈ। ਮਨ ਵਿਚ ਬੜਾ ਗੁੱਸਾ ਆਇਆ।

ਪਿੰਡਾਂ ਵਿੱਚ ਜਦ ਮੇਲੇ ਲੱਗਦੇ ਨੇ ਜਿੱਥੇ ਹੋਰ ਕਈ ਰਾਗ ਰੰਗ ਹੁੰਦੇ ਨੇ ਉੱਥੇ ਭੰਡ ਵੀ ਆਉਂਦੇ ਨੇ ਨਕਲਾਂ ਲਾਉਣ ਵਾਲੇ ਜਿਨ੍ਹਾਂ ਨੂੰ ਕਮੇਡੀਅਨ ਕਹਿੰਦੇ ਨੇ ਭੰਡ ਵੀ ਆਏ ਭੰਡਾਂ ਨੇ ਰਾਸ ਪਾਣੀ ਸ਼ੁਰੂ ਕੀਤੀ ਨਕਲਾਂ ਲਾਉਣੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਲੋਕ ਭੰਡਾਂ ਦੀਆਂ ਨਕਲਾਂ ਦੇਖਦੇ ਸਨ ਹੱਸਦੇ ਸਨ ਖੁਸ਼ ਹੋ ਕੇ ਇਹਨਾਂ ਦੇ ਲੋਟੇ ਵਿੱਚ ਲੋਕ ਮਾਇਆ ਪਾਉਂਦੇ ਸਨ ਪੈਸੇ ਪਾਉਂਦੇ ਸਨ ਭਗਤੀਆਂ ਭੰਡਾਂ

ਭੰਡਾਂ ਦਾ ਲੋਟਾ ਜਦ ਪੈਸਿਆਂ ਨਾਲ ਭਰ ਗਿਆ ਤੇ ਜਿਹੜੇ ਸਿੱਧ ਸਨ ਇਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਉਹ ਮਾਇਆ ਦਾ ਭਰਿਆ ਹੋਇਆ ਲੋਟਾ ਲੁਕੋ ਦਿੱਤਾ ਤੇ ਜਿਹੜੇ ਭੰਡ ਸਨ ਉਹਨਾਂ ਨੂੰ ਰਾਸ ਪਾਣੀ ਭੁੱਲ ਗਈ ਕਿਉਂਕਿ ਉਹਨਾਂ ਦਾ ਮਾਇਆ ਵਾਲਾ ਲੋਟਾ ਕੋ

ਸਿੱਧਾ ਨੂੰ ਗੁੱਸਾ ਚੜਿਆ, ਆਪਣੇ ਆਪਣੇ ਆਸਨਾਂ ਤੋਂ ਉੱਠ ਖੜੇ ਹੋਏ ਔਰ ਇਸੇ ਗੁਰੂ ਨਾਨਕ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ। ਬੈਠੇ ਲੋਕ ਡਰਨ ਲੱਗ ਪਏ, ਇਹ ਸਿੱਧ ਬੜੇ ਸ਼ਕਤੀ ਵਾਲੇ ਨੇ, ਪਤਾ ਨਹੀਂ ਹੁਣ ਕੀ ਹੋਵੇਗਾ, ਗੁਰੂ ਨਾਨਕ ਦੇ ਨਾਲ ਇਹ ਕੀ ਸਲੂਕ ਕਰਨਗੇ। ਭਾਈ ਗੁਰਦਾਸ ਜੀ ਬਿਆਨ ਕਰਦੇ, ਖਾਦੀ ਖੁਣਸ ਯੁਗੇ ਸਰਾ, ਖੁਣਸ ਕਹਿੰਦੇ ਨੇ ਈਰਖਾ ਗੁੱਸਾ। ਇਹਨਾਂ ਜੋਗੀਆਂ ਨੇ ਮਨ ਵਿੱਚ ਬੜੀ ਈਰਖਾ ਔਰ ਖੁਣਸ ਖਾਦੀ,

ਇਹਨਾਂ ਸਾਰਿਆਂ ਸਿੱਧਾਂ ਦਾ ਆਗੂ ਸੀ। ਪੰਗਰਨਾਥ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਐ ਨਾਨਕ, ਤੂੰ ਇੱਥੇ ਆ ਕੇ ਚੰਗਾ ਨਹੀਂ ਕੀਤਾ, ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ? ਦੁੱਧ ਦੇ ਵਿੱਚ ਕਾਂਜੀ ਪਾ ਦਿਓ, ਦੁੱਧ ਖਰਾਬ ਹੋ ਜਾਂਦਾ। ਉਸ ਦੁੱਧ ਨੂੰ ਕਿੰਨਾ ਵੀ ਰਿੜਕੋ, ਫਿਰ ਮੱਖਣ ਨਹੀਂ ਨਿਕਲਦਾ। ਇਹਦੇ ਕਹਿਣ ਦਾ ਮਤਲਬ ਇਹ ਸੀ, ਤੂੰ ਆ ਤੇ ਗਿਆ ਇੱਥੇ, ਅਸੀਂ ਤੇਰਾ ਪ੍ਰਚਾਰ ਨਹੀਂ ਹੋਣ ਦੇਣਾ, ਤੇ ਹੋ ਸਕਦਾ ਅਸੀਂ ਤੈਨੂੰ ਇੱਥੋਂ ਜਿਉਂਦਾ ਵੀ ਨਾ ਜਾਣ ਦੇਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧਮਕੀ

ਜੋਗੀਆਂ ਵਿੱਚ ਇਹ ਕਿਹਾ ਜਾਂਦਾ ਜਿਨੇ ਜੋਗੀ ਬਣਨਾ ਉਹ ਸਾਰਿਆਂ ਤੋਂ ਪਹਿਲਾਂ ਆਪਣੇ ਘਰ ਜਾਵੇ ਔਰ ਆਪਣੀ ਘਰਵਾਲੀ ਨੂੰ ਮਾਂ ਕਹਿ ਕੇ ਉਹਦੇ ਕੋਲ ਭਿਕਸ਼ਾ ਮੰਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹਦੇ ਨਾਲ ਲਾਵਾਂ ਲਈਆਂ ਨੇ ਉਹਨੂੰ ਮਾਂ ਕਹਿ ਕੇ ਪਹਿਲਾਂ ਮੱਥਾ ਟੇਕੇ ਤਾਂ ਜੋਗੀ ਬਣ ਸਕਦਾ ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਜਿਹਦੇ ਨਾਲ ਲਾਵਾਂ ਲਈਆਂ ਨੇ ਉਹ ਪਤਨੀ ਹੈ ਘਰਵਾਲੀ ਘਰਵਾਲੀ ਹੈ ਜਨਮ ਦੇਣ ਵਾਲੀ ਮਾਂ ਹੈ ਇਹ ਤੇ ਰਿਸ਼ਤੇ ਹੀ ਸਾਰੇ ਉਲਟ ਹੋ ਗਏ ਜੇ ਘਰਵਾਲੀ ਮਾਂ ਹੋ ਗਈ ਇਹ ਤੇ ਰਿਸ਼ਤੇ ਹੀ ਸਾਰੇ ਬਦਲ ਗਏ ਮਾਂ ਮਾਂ ਹੈ ਪਤਨੀ ਪਤਨੀ ਹੈ ਸਤਿਗੁਰੂ ਕਹਿਣ ਲੱਗੇ ਪੰਗਰਨਾਥ ਤੇਰੀ ਮਾਂ ਕੁਝ ਅਜੀ ਸੀ ਕਿਉਂਕਿ ਬੱਚੇ ਦਾ ਪਹਿਲਾ ਗੁਰੂ ਉਹਦੀ ਮਾਂ ਹੁੰਦੀ ਹੈ ਤੇਰੀ ਮਾਂ ਨੇ ਤੈਨੂੰ ਚੰਗੀ ਤਰ੍ਹਾਂ ਸਿੱਖਿਆ ਨਹੀਂ ਦਿੱਤੀ ਕਿਹੜੀ ਸਿੱਖਿਆ

ਹੋਏ ਅਤੀਤ। ਅਤੀਤ ਕਹਿੰਦੇ ਨੇ ਜਿਹੜਾ ਘਰ ਬਾਰ ਛੱਡ ਦੇਵੇ। ਸਾਹਿਬ ਜੀ ਕਹਿਣ ਲੱਗੇ ਕਮਾਲ ਹੈ, ਇੱਕ ਪਾਸੇ ਕਹਿੰਦੇ ਉਹ ਸੰਸਾਰ ਮਾੜਾ, ਇੱਕ ਪਾਸੇ ਕਹਿੰਦੇ ਉਹ ਸੰਸਾਰ ਰੱਬ ਦੀ ਖੇਡ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਪਾਸੇ ਕਹਿੰਦੇ ਉਹ ਸੰਸਾਰ ਮਾੜਾ, ਗ੍ਰਿਸਤੀ ਮਾੜਾ, ਗ੍ਰਿਸਤ ਮਾੜਾ, ਛੱਡਦਾ ਤੇ ਬੰਦਾ ਉਸੇ ਚੀਜ਼ ਨੂੰ ਇਹਨਾਂ ਜਿਹੜੀ ਚੀਜ਼ ਮਾੜੀ ਹੋਵੇ। ਹੋਏ ਅਤੀਤ ਗ੍ਰਿਸਤ ਤਜ, ਤਜ ਕਹਿੰਦੇ ਨੇ ਛੱਡਣਾ, ਅਤੀਤ ਬਣ ਗਏ ਉਹ, ਘਰ ਬਾਰ ਛੱਡ ਦਿੱਤਾ, ਧੀਆਂ ਪੁੱਤਰ ਛੱਡ ਦਿੱਤੇ, ਘਰ ਵਾਲੀਆਂ ਨੂੰ ਮਾਂ ਕਹਿ ਕੇ ਜੰਗਲਾਂ ਵਿੱਚ ਜਾ ਕੇ ਬਹਿ ਗਏ। ਪਰ ਇੱਕ ਇਹੋ ਜਿਹਾ ਤੁਹਾਡਾ ਯੋਗ ਹੈ, ਇੱਕ ਇਹੋ ਜਿਹਾ ਤੁਹਾਡਾ ਧਰਮ ਹੈ, ਇੱਕ ਪਾਸੇ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ ਤੇ ਜਦ ਭੁੱਖ ਲੱਗਦੀ ਏ ਫਿਰ ਠੂਠੇ ਫੜ ਕੇ ਇਹਨਾਂ ਦੇ ਘਰ ਮੰਗਣ ਕਿਉਂ ਜਾਂਦੇ ਹੋ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਗ੍ਰਿਸਤੀਆਂ ਦੀਆਂ ਪੱਕੀਆਂ ਖਾਂਦੇ ਹੋ ਤੇ ਗ੍ਰਿਸਤੀਆਂ ਨੂੰ ਹੀ ਮਾੜਾ ਕਹਿੰਦੇ ਹੋ, ਇਹੋ ਹੀ ਤੁਹਾਡਾ ਯੋਗ ਹੈ। ਹੋਏ ਅਤੀਤ ਗ੍ਰਿਸਤ ਤਜ, ਫਿਰ ਉਣ ਕੇ ਘਰ ਮੰਗਣ ਜਾਈ। ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਦਾ ਹੀ ਦਿੱਤਾ ਖਾਂਦੇ। ਹੁਣ ਇੱਕ ਵਿਚਾਰ ਹੈ, ਸੰਤਾਂ ਦੇ ਡੇਰੇ, ਜੋਗੀਆਂ ਦੇ ਡੇਰੇ, ਵਿਹੰਗਵਾਂ ਦੇ ਡੇਰੇ ਕਿਹਦੇ ਸਿਰ ਤੇ ਚੱਲਦੇ? ਸਿਮਰਨ ਪ੍ਰਭੂ ਦਾ ਕਰਦੇ ਨੇ, ਪਰ ਇਹਨਾਂ ਨੂੰ ਦਾਨ ਪੁੰਨ ਕੌਣ ਕਰਦਾ? ਗ੍ਰਿਸਤੀ ਕਰਦੇ। ਸਾਹਿਬ ਜੀ ਕਹਿਣ ਲੱਗੇ ਤੁਹਾਡੇ ਨਾਲੋਂ ਗ੍ਰਿਸਤੀ ਉੱਚਾ, ਜਿਹੜਾ ਕੰਮ ਕਾਰ ਕਰਦਾ, ਕਮਾਈ ਕਰਦਾ, ਉਹ ਧੀਆਂ ਪੁੱਤਰਾਂ ਦੀ ਪਾਲਣਾ ਵੀ ਕਰਦਾ, ਉਹ ਤੁਹਾਡੇ ਵਰਗੇ ਜੋਗੀਆਂ, ਸੰਨਿਆਸੀਆਂ, ਸਾਧੂ ਸੰਤਾਂ ਦੀ ਵੀ ਸੇਵਾ ਕਰਦਾ, ਤੁਹਾਡੇ ਨਾਲੋਂ ਗ੍ਰਿਸਤੀ ਉੱਚਾ। ਕਿਤਨਾ ਕੰਮ ਕਰਦਾ? ਧੀਆਂ ਪੁੱਤਰਾਂ ਨੂੰ ਪਾਲਦਾ, ਉਹ ਮਹਾਂਪੁਰਸ਼ਾਂ ਦੀ, ਸਾਧਾ ਸੰਤਾਂ ਦੀ, ਗਰੀਬ ਗੁਰਬੇ ਦੀ ਆਪਣੀ ਕਮਾਈ ਵਿੱਚੋਂ ਸੇਵਾ ਕਰਦਾ, ਫਿਰ ਉਹ ਸੰਸਾਰ ਦੀ ਸੇਵਾ ਕਰਦਾ, ਸਮਾਜ ਦੀ ਸੇਵਾ ਕਰਦਾ ਹੈ। ਸਾਹਿਬ ਜੀ ਕਹਿਣ ਲੱਗੇ ਸਾਡੀ ਨਿਗਾਹ ਵਿੱਚ ਗ੍ਰਿਸਤੀ ਸਭ ਤੋਂ ਉੱਤਮ ਹੈ। ਗ੍ਰਿਸਤੀ ਜੋਗੀ ਹੈ, ਸੰਤ ਹੈ, ਭਗਤ ਹੈ, ਜਿਹੜਾ ਪਰਿਵਾਰ ਨੂੰ ਪਾਲਦਾ ਹੈ, ਜਿਹੜਾ ਸਮਾਜ ਨੂੰ ਪਾਲਦਾ ਹੈ, ਤੇ ਜਿਹੜਾ ਤੁਹਾਡੇ ਵਰਗੇ ਵਿਹਲੇ ਜੋਗੀਆਂ ਨੂੰ ਵੀ ਖਾਣ ਨੂੰ ਦਿੰਦਾ। ਆਖੋ ਸਤਨਾਮ ਸ੍ਰੀ। ਹੁਣ ਹੈ ਤੇ ਸੱਚ, ਪਰ ਸੱਚ ਸੁਣਨਾ ਔਖਾ ਬੜਾ। ਆਖੋ ਸਤਨਾਮ ਸ੍ਰੀ। ਬੜਾ ਗੁੱਸਾ ਚੜਿਆ, ਹੁਣ ਕਈ ਡੇਰੇ ਬਣਾ ਕੇ ਬਹਿ ਜਾਂਦੇ ਨੇ। ਮਾਫ ਕਰਨਾ, ਕਿਸੇ ਦੀ ਬੁਰਾਈ ਨਹੀਂ ਕਰਦੇ, ਇੱਕ ਵਿਚਾਰ ਹੈ। ਤੇ ਲੋਕਾਂ ਨੂੰ ਕਹਿਣਗੇ ਸਾਰਾ ਕੁਝ ਛੱਡ ਦਿਓ, ਸਾਰਾ ਕੁਝ ਛੱਡ ਦਿਓ। ਤੇ ਜੇ ਸੰਸਾਰ ਦੇ ਲੋਕ ਸਾਰਾ ਕੁਝ ਛੱਡ ਕੇ ਬਹਿ ਜਾਣਗੇ ਤੇ ਫਿਰ ਡੇਰੇ ਵੀ ਕਿਵੇਂ ਚੱਲਣਗੇ? ਨਾਲੇ ਕਹਿੰਦੇ ਨੇ ਸਾਰਾ ਕੁਝ ਛੱਡ ਦਿਓ, ਤੇ ਨਾਲੇ ਕਹੀ ਜਾਣਗੇ ਜੀ ਡੇਰੇ ਵਾਸਤੇ ਮਾਇਆ ਭੇਜੋ ਡੇਰਾ ਬਣਾਉਣ। ਇੱਟਾਂ ਵੀ ਚਾਹੀਦੀਆਂ ਨੇ, ਸੀਮਟ ਵੀ ਚਾਹੀਦਾ ਰਹਿਣ ਵਾਸਤੇ, ਆਰਾਮ ਦੇ ਸਮਾਨ ਵੀ ਚਾਹੀਦੇ ਨੇ। ਤੇ ਜੇ ਸਾਰਾ ਸੰਸਾਰ ਹੀ ਸਾਰਾ ਕੁਝ ਛੱਡ ਕੇ ਬਹਿ ਜਾਏ, ਸਾਰੇ ਗ੍ਰਿਸਤੀ ਗ੍ਰਿਸਤ ਛੱਡ ਕੇ ਜੰਗਲਾਂ ਵਿੱਚ ਜਾ ਕੇ ਬਹਿ ਜਾਣਗੇ ਤੇ ਸੰਸਾਰ ਦੀ ਖੇਡ ਕਿਵੇਂ ਚੱਲੇ? ਫਿਰ ਕਹਿੰਦੇ ਨੇ ਨਹੀਂ ਜੀ, ਗ੍ਰਿਸਤ ਚਾਹੀਦਾ ਹੀ ਨਹੀਂ, ਇਹ ਹੁਣ ਪਰਮਾਤਮਾ ਦੀ ਖੇਡ ਹੈ। ਪਰਮਾਤਮਾ ਨੇ ਖੇਡ ਬਣਾਈ ਹੈ, ਆਦਮੀ ਔਰਤ ਬਣਾਇਆ, ਆਦਮੀ ਔਰਤ ਤੋਂ ਸੰਸਾਰ ਦੀ ਖੇਡ ਚੱਲਦੀ, ਧੀਆਂ ਪੁੱਤਰ ਪੈਦਾ ਹੁੰਦੇ। ਤੇ ਜੇ ਸਾਰੇ ਆਦਮੀ ਘਰ ਵਾਲੀਆਂ ਨੂੰ ਮਾਵਾਂ ਬਣਾਉਣ ਲੱਗੇ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਜੋਗੀਆਂ ਨੂੰ ਜਿਹੜਾ ਸੰਸਾਰ ਤੋਂ ਡਰ ਗਿਆ, ਜਿਹੜਾ ਪਰਿਵਾਰ ਤੋਂ ਹੀ ਡਰ ਗਿਆ, ਜਿਹੜਾ ਮੋਹ ਮਾਇਆ ਤੋਂ ਡਰ ਕੇ ਜੰਗਲਾਂ ਵਿੱਚ ਜਾ ਕੇ ਬਹਿ ਗਿਆ, ਪਰਮੇਸ਼ਰ ਦੀ ਖੇਡ ਤੋਂ ਜਿਹੜਾ ਡਰ ਗਿਆ, ਉਹ ਪਰਮਾਤਮਾ ਦੀ ਕੀ ਪ੍ਰਾਪਤੀ ਕਰੇਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ।
ਕਿਸੇ ਕਵੀ ਦੇ ਬੋਲ ਹਨ, ਬੜੇ ਸੁੰਦਰ ਹਨ। ਉਹ ਕਹਿੰਦਾ ਸੰਸਾਰ ਸੇ ਭਾਗੇ ਫਿਰਤੇ ਹੋ, ਭਗਵਾਨ ਕੋ ਕਿਆ ਤੁਮ ਪਾਓਗੇ, ਆਖੋ ਸਤਨਾਮ ਸ੍ਰੀ। ਤੇ ਸਾਹਿਬ ਜੀ ਕਹਿੰਦੇ ਨੇ ਸੰਸਾਰ ਵਿੱਚ ਰਹੋ, ਧੀਆਂ ਪੁੱਤਰਾਂ ਵਿੱਚ ਰਹੋ, ਕੰਮ ਕਾਰ ਕਰੋ, ਆਪਣੀ ਕਮਾਈ ਵਿੱਚੋਂ ਗਰੀਬ ਗੁਰਬੇ ਦੀ ਸੇਵਾ ਵੀ ਕਰੋ, ਦਾਨ ਪੁੰਨ ਵੀ ਕਰੋ, ਮਰਦ ਬਣੋ। ਮਰਦ ਤੇ ਉਹ ਹੈ ਨਾ ਜਿਹੜਾ ਸਾਰੀਆਂ ਮੁਸ਼ਕਲਾਂ ਵਿੱਚੋਂ ਪਾਰ ਹੋ ਜਾਵੇ, ਜਿਹੜਾ ਡਰ ਕੇ ਕਿਨਾਰੇ ਬੈਠਾ ਰਵੇ, ਉਹ ਕੋਈ ਮਰਦ ਨਹੀਂ ਹੁੰਦਾ। ਸੰਸਾਰ ਵਿੱਚ ਰਹੋ ਔਰ ਫਿਰ ਪਰਮਾਤਮਾ ਦੀ ਪ੍ਰਾਪਤੀ ਕਰੋ। ਸਾਹਿਬ ਜੀ ਕਹਿੰਦੇ ਨੇ ਸੋਈ ਮਰਦ ਮਰਦ ਮਰਦਾਨਾ, ਮੋਹ ਮਾਇਆ ਤੋਂ ਉੱਤੇ ਉੱਠੋ, ਮੋਹ ਮਾਇਆ ਵਿੱਚ ਰਹਿ ਕੇ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗਤ ਇਹ ਉਪਾਈਏ। ਸਾਹਿਬ ਜੀ ਕਹਿੰਦੇ ਹਨ ਧੰਨ ਗੁਰੂ ਨਾਨਕ ਸਾਹਿਬ, ਕਾਲਖ ਦਾ ਕਮਰਾ ਭਰਿਆ ਹੋਵੇ, ਹੁਣ ਕਮਰਾ ਸਾਫ਼ ਹੋਵੇ, ਉਹਦੇ ਵਿੱਚ ਬੰਦਾ ਜਾਵੇ ਤੇ ਬਾਹਰ ਆ ਕੇ ਆਖੇ ਜੀ ਮੇਰੇ ਕੱਪੜੇ ਸਾਫ਼ ਨੇ, ਸਾਫ਼ ਹੀ ਰਹਿਣੇ ਨੇ ਕਿਉਂਕਿ ਕਮਰਾ ਤੇ ਸਾਫ਼ ਸੀ। ਗੱਲ ਬੜੀ ਸਮਝਣ ਵਾਲੀ, ਸਾਫ਼ ਕਮਰੇ ਵਿੱਚੋਂ ਵਾਪਸ ਆ ਜਾਣਾ, ਕੱਪੜੇ ਤੇ ਸਾਫ਼ ਹੀ, ਕਮਰਾ ਜੂ ਸਾਫ਼ ਹੈ। ਸਵਾਦ ਤੇ ਇਹ ਹੈ ਨਾ ਕਮਰਾ ਕਾਲਖ ਦੇ ਨਾਲ ਭਰਿਆ ਹੋਵੇ, ਬੰਦਾ ਉਸ ਕਮਰੇ ਵਿੱਚ ਜਾਵੇ ਤੇ ਬਿਨਾਂ ਕਾਲਖ ਲੱਗਿਆਂ ਬਾਹਰ ਆਵੇ। ਅਸਲ ਵਿੱਚ ਕਰਾਮਾਤ ਇਹ ਹੈ ਨਾ। ਸਾਹਿਬ ਜੀ ਕਹਿੰਦੇ ਨੇ ਸੰਸਾਰ ਵਿੱਚ ਰਹੋ, ਪਰਿਵਾਰ ਵਿੱਚ ਰਹੋ, ਕੰਮ ਕਾਰ ਕਰੋ ਦੁਨੀਆਂ ਦੇ, ਮੋਹ ਮਾਇਆ ਵਿੱਚ ਰਹਿੰਦਿਆਂ ਹੋਇਆਂ ਮੋਹ ਮਾਇਆ ਤੋਂ ਉੱਤੇ ਉੱਠ ਜਾਓ। ਅਸਲ ਵਿੱਚ ਇਹ ਹੈ ਸਾਬਤ ਮਰਦ, ਇਹ ਹੈ ਸੂਰਮਾ। ਤੇ ਜਿਹੜਾ ਸੰਸਾਰ ਤੋਂ ਡਰਿਆ ਫਿਰਦਾ, ਪਰਮਾਤਮਾ ਦੀ ਖੇਡ ਤੋਂ ਡਰਿਆ ਫਿਰਦਾ, ਉਹ ਪਰਮਾਤਮਾ ਦੀ ਕੀ ਪ੍ਰਾਪਤੀ ਕਰੇਗਾ। ਗੱਲਾਂ ਸੱਚੀਆਂ ਪਰ ਕੌੜੀਆਂ ਲੱਗੀਆਂ।

ਮਜ਼ੇਦਾਰ ਗਲਤੀ ਹੈ। ਕਿਸੇ ਨੇ ਕਿਹਾ ਔਰਤ ਪੈਰ ਦੀ ਜੁੱਤੀ ਹੈ, ਇੱਥੋਂ ਤੱਕ ਕਹਿ ਦਿੱਤਾ ਟੋਰ ਗਵਾਰ ਸ਼ੋਦਰ ਪਸ਼ੂ ਨਾਰੀ ਯੇ ਪਾਂਚੋ ਤਾੜਨ ਕੇ ਅਧਿਕਾਰੀ। ਤੁਲਸੀਦਾਸ ਵਰਗੇ ਮਹਾਂਪੁਰਸ਼ ਵੀ ਕਹਿ ਗਏ ਕਿ ਔਰਤ ਪਸ਼ੂ ਮੂਰਖ ਤੇ ਸ਼ੂਦਰ ਇਹਨਾਂ ਨੂੰ ਤਾੜ ਕੇ ਰੱਖਣਾ ਚਾਹੀਦਾ। ਉਹਨਾਂ ਦੀ ਨਿਗਾਹ ਵਿੱਚ ਔਰਤ ਪਸ਼ੂ ਮੂਰਖ ਤੇ ਸ਼ੂਦਰ ਵਿੱਚ ਕੋਈ ਫਰਕ ਨਹੀਂ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨੇ ਇਹ ਗਲਤ ਹੈ। ਇਹ ਕੈਸਾ ਤੁਹਾਡਾ ਸਮਾਜ ਹੈ, ਕਿਧਰੇ ਔਰਤ ਨੂੰ ਦੇਵੀ ਬਣਾ ਕੇ ਪੂਜਦੇ ਹੋ ਤੇ ਕਿਧਰੇ ਔਰਤ ਨੂੰ ਪੈਰ ਦੀ ਜੁੱਤੀ ਕਹਿੰਦੇ, ਕਿਧਰੇ ਕਹਿੰਦੇ ਔਰਤ ਭਗਤੀ ਵਿੱਚ ਰੁਕਾਵਟ ਹੈ। ਗੁਰੂ ਸਾਹਿਬਾਂ ਨੇ ਸਾਰੇ ਬੰਧਨ ਤੋੜ ਦਿੱਤੇ ਤੇ ਕਿਹਾ ਨਹੀਂ, ਔਰਤ ਭਗਤੀ ਵਿੱਚ ਰੁਕਾਵਟ ਨਹੀਂ, ਔਰਤ ਭਗਤੀ ਦਾ ਰਾਹ ਸੁਖਾਲਾ ਕਰਦੀ। ਦੇਖੋ ਬੇਬੇ ਨਾਨਕੀ, ਧੰਨ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ, ਜਦ ਗੁਰੂ ਨਾਨਕ ਸਾਹਿਬ ਉਦਾਸੀਆਂ ਵਾਸਤੇ ਚੱਲੇ ਤੇ ਬੇਬੇ ਨਾਨਕੀ ਨੇ ਪੈਸੇ ਦਿੱਤੇ ਸਨ ਗੁਰੂ ਨਾਨਕ ਸਾਹਿਬ ਨੂੰ ਰਬਾਬ ਬਣਾਉਣ ਵਾਸਤੇ ਕਿ ਵੀਰ ਜੀ ਤੁਸਾਂ ਦੁਨੀਆਂ ਦਾ ਪਾਰ ਉਤਾਰਾ ਕਰਨਾ ਏ ਤੇ ਜਿਹੜੀ ਰਬਾਬ ਤੁਸਾਂ ਬਣਵਾਉਣੀ ਏ ਉਹਦੇ ਵਾਸਤੇ ਪੈਸੇ ਮੈਂ ਦੇਵਾਂਗੀ ਤਾਂ ਕਿ ਧਰਮ ਦੇ ਕੰਮ ਵਿੱਚ ਪਹਿਲਾ ਹਿੱਸਾ ਮੇਰਾ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਮਾਤਾ ਖੀਵੀ ਉਹਨਾਂ ਦਾ ਕੈਸਾ ਜੀਵਨ, ਗੁਰੂ ਅੰਗਦ ਸਾਹਿਬ ਜੀ ਦੇ ਸੁਪਤਨੀ, ਗੁਰੂ ਅੰਗਦ ਸਾਹਿਬ ਨਾਮ ਦਾ ਲੰਗਰ ਵਰਤਾਉਂਦੇ ਨੇ ਤੇ ਮਾਤਾ ਖੀਵੀ ਅੰਨ ਦਾ ਲੰਗਰ ਵਰਤਾਉਂਦੇ। ਗੁਰੂ ਅੰਗਦ ਸਾਹਿਬ ਨਾਮ ਦੇ ਨਾਲ ਜੋੜਦੇ ਨੇ ਤੇ ਮਾਤਾ ਖੀਵੀ ਲੰਗਰ ਦੀ ਸੇਵਾ ਕਰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਦਾ ਪਾਰ ਉਤਾਰਾ ਕਰਦੇ ਨੇ ਬਾਣੀ ਨਾਲ, ਦਰਸ਼ਨਾਂ ਦੇ ਨਾਲ, ਤੇ ਮਾਤਾ ਗੰਗਾ ਆਪ ਚੱਕੀ ਚਲਾ ਕੇ ਕਣਕ ਪੀ ਕੇ ਲੰਗਰ ਵਿੱਚ ਆਟਾ ਪਾਉਂਦੇ ਸਨ। ਸਾਧ ਜੇ ਧੰਨ ਗੁਰੂ ਨਾਨਕ ਸਾਹਿਬ ਦੁਨੀਆਂ ਦਾ ਪਾਰ ਉਤਾਰਾ ਕਰਨ ਵਾਸਤੇ ਤੁਰੇ ਤੇ ਗੁਰੂ ਨਾਨਕ ਸਾਹਿਬ ਦੀ ਸੁਪਤਨੀ ਧੰਨ ਮਾਤਾ ਸੁਲੱਖਣੀ ਕਿੰਨੇ ਸਾਲ ਪਤੀ ਦਾ ਘਰ ਬਹਿ ਕੇ ਇੰਤਜ਼ਾਰ ਕੀਤਾ, ਬੱਚਿਆਂ ਨੂੰ ਪਾਲਿਆ ਕਿ ਮੇਰਾ ਪਤੀ ਦੁਨੀਆਂ ਦਾ ਪਾਰ ਉਤਾਰਾ ਕਰਨਗੇ। ਤੇ ਧੰਨ ਮਾਤਾ ਗੁਜਰੀ ਜਿਨ੍ਹਾਂ 26 ਸਾਲ ਤੇ ਕੁਝ ਮਹੀਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ ਔਰ ਬਾਹਰ ਬੈਠ ਕੇ ਇੰਤਜ਼ਾਰ ਕੀਤਾ ਕਿ ਆਪ ਜੀ ਭੋਰੇ ਵਿੱਚ ਤਪ ਕਰਦੇ ਹਨ। ਤੇ ਜਿਸ ਵੇਲੇ ਖਾਲਸੇ ਪੰਥ ਦੀ ਸਾਜਣਾ ਹੋਈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਤਿਆਰ ਕਰਦੇ ਸਨ ਤੇ ਮਾਤਾ ਸਾਹਿਬ ਕੌਰ ਜੀ ਨੇ ਉਸ ਅੰਮ੍ਰਿਤ ਵਿੱਚ ਆ ਕੇ ਪਤਾਸੇ ਪਾਏ ਸਨ ਤੇ ਕਿਹਾ ਸੀ ਪਤੀ ਗੁਰਦੇਵ ਮੇਰਾ ਵੀ ਹਿੱਸਾ। ਜਿਹੜਾ ਖਾਲਸਾ ਸਾਜਣ ਲੱਗੇ ਹੋ ਇਹਦੇ ਵਿੱਚ ਮੇਰਾ ਵੀ ਹਿੱਸਾ, ਤੇ ਸਾਹਿਬਾਂ ਨੇ ਕਿਹਾ ਸੀ ਹਾਂ ਸਾਹਿਬ ਦੇਵਾਂ ਤੁਹਾਡਾ ਵੀ ਹਿੱਸਾ, ਕਿਉਂਕਿ ਔਲਾਦ ਵਾਸਤੇ ਮਾਂ ਬਾਪ ਦੋਨੋਂ ਜ਼ਰੂਰੀ ਹਨ। ਜੇ ਮੈਂ ਖਾਲਸੇ ਦਾ ਪਿਤਾ ਅਖਵਾਵਾਂਗਾ ਤੇ ਤੁਸੀਂ ਮਾਤਾ ਅਖਵਾਓਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਔਰਤ ਕੋਲੋਂ ਮਾਂ, ਇਹਨਾਂ ਜੋਗੀਆਂ ਸਾਧੂ ਸੰਨਿਆਸੀਆਂ ਨੇ ਸਮਾਜ ਨੇ ਖੋਇਆ ਸੀ, ਉਹੋ ਹੀ ਮਾਣ ਗੁਰੂ ਨਾਨਕ ਦੇ ਘਰ ਨੇ ਫਿਰ ਔਰਤ ਨੂੰ ਦਿੱਤਾ। ਔਰਤ ਭਗਤੀ ਵਿੱਚ ਰੁਕਾਵਟ ਨਹੀਂ, ਇਸੇ ਵਾਸਤੇ ਕਿਹਾ ਜਾਂ ਧਰਤੀ ਮਾਂ ਹੈ ਜਾਂ ਔਰਤ ਮਾਂ ਹੈ। ਜਿਸ ਤਰ੍ਹਾਂ ਧਰਤੀ ਕਿੰਨੇ ਦੁੱਖ ਸਹਿ ਕੇ ਸੰਸਾਰ ਨੂੰ ਪਾਲਦੀ ਏ, ਇਸੇ ਤਰ੍ਹਾਂ ਔਰਤ ਵੀ ਦੁੱਖ ਸਹਿ ਕੇ ਸੰਸਾਰ ਨੂੰ ਜਨਮ ਦਿੰਦੀ ਹੈ। ਬੱਚੇ ਨੂੰ ਜਨਮ ਦੇਣਾ ਬੜਾ ਔਖਾ ਹੈ, ਸੂਤਕ ਦੀ ਪੀੜਾ ਬੜੀ ਔਖੀ ਹੈ, ਔਰਤ ਇਸ ਮੌਕੇ ਮਰ ਵੀ ਸਕਦੀ ਏ, ਪਰ ਦੇਖੋ ਮਰਦੀ ਹੋਈ ਔਰਤ ਫਿਰ ਬੱਚੇ ਨੂੰ ਜਨਮ ਦਿੰਦੀ ਏ ਔਰ ਫਿਰ ਆਪਣੀ ਤਕਲੀਫ਼ ਭੁੱਲ ਕੇ ਫਿਰ ਉਸ ਬੱਚੇ ਦਾ ਮੂੰਹ ਚੁੰਮਦੀ ਏ, ਉਹ ਸੰਸਾਰ ਨੂੰ ਜਨਮ ਦਿੰਦੀ ਏ। ਤੇ ਜਿਹੜਾ ਐਸੀ ਔਰਤ

ਨੂੰ ਨੀਚ ਕਵੇ, ਭਗਤੀ ਦੇ ਰਾਹ ਵਿੱਚ ਰੁਕਾਵਟ ਕਵੇ, ਭਲਾ ਉਸ ਤੇ ਪਰਮਾਤਮਾ ਕਿਵੇਂ ਖੁਸ਼ ਹੋਵੇਗਾ। ਸਾਹਿਬ ਜੀ ਕਹਿੰਦੇ ਹਨ, ਮਾੜਾ ਉਹ ਹੈ ਜਿਹਦੇ ਕੰਮ ਮਾੜੇ ਹਨ। ਔਰਤ ਨੂੰ ਮਾੜਾ ਨਹੀਂ ਕਹਿਣਾ, ਇਹਦੇ ਬਗੈਰ ਸੰਸਾਰ ਦੀ ਖੇਡ ਅਧੂਰੀ ਹੈ ਔਰ ਇਹ ਪਰਮਾਤਮਾ ਦੀ ਖੇਡ ਹੈ, ਤੇ ਉਹਦੀ ਖੇਡ ਨੂੰ ਮਾੜਾ ਕਹਿਣ ਵਾਲਾ ਕਦੀ ਉਹਦੀ ਨਿਗਾਹ ਵਿੱਚ ਚੰਗਾ ਨਹੀਂ ਹੋ ਸਕਦਾ। ਸਮਾਂ ਤੇ ਸਮਾਪਤ ਹੋ ਗਿਆ, ਵਿਚਾਰ ਹਾਲੀ ਪੂਰੀ ਨਹੀਂ ਹੋਈ। ਤੋ ਕਹਿਣ ਦਾ ਭਾਵ, ਪਹਿਲਾਂ ਇਹ ਸਾਰੇ ਸਿੱਧ ਬੜੇ ਗੁਰੂ ਸਾਹਿਬਾਂ ਨਾਲ ਝਗੜੇ, ਪਰ ਜਦ ਇਹ ਸੱਚ ਦਾ ਉਪਦੇਸ਼ ਸੁਣਿਆ ਫਿਰ ਉਹਨਾਂ ਸਾਰਿਆਂ ਸਿੱਧਾਂ ਨੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ, ਫਿਰ ਉਹਨਾਂ ਸਿੱਧਾਂ ਨੂੰ ਅਖੀਰੇ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਹੈ। ਨਾਨਕ ਪਾਤਸ਼ਾਹ ਸੱਚਮੁੱਚ ਤੇਰੀ ਬੜੀ ਵੱਡੀ ਕਮਾਈ ਏ, ਤੂੰ ਸਾਨੂੰ ਵੀ ਭਟਕਿਆਂ ਨੂੰ ਭੁੱਲਿਆਂ ਨੂੰ ਸਿੱਧੇ ਰਾਹ ਤੇ ਲੈ ਕੇ ਆਉਂਦਾ। ਆਓ ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਕਰੀਏ ਸਮਾਪਤੀ। ਕੱਲ ਸ਼ਾਮ ਨੂੰ ਫਿਰ 7 ਤੋਂ 8 ਇਸੇ ਸਥਾਨ ਤੇ ਦਰਸ਼ਨ ਕਰਾਂਗੇ। ਕੱਲ ਔਰ ਪਰਸੋਂ 2 ਦਿਨ ਬਾਕੀ ਹਨ, ਫਿਰ ਆਪ ਸੰਗਤਾਂ ਕੋਲੋਂ ਛੁੱਟੀਆਂ ਲੈਣੀਆਂ ਨੇ। ਆਓ ਸ਼ਬਦ ਦੀ ਪੰਕਤੀ ਪੜ੍ਹੀਏ। ਔਰ ਜਿਹੜੇ ਲੋਕ ਆਪਣੇ ਘਰਾਂ ਵਿੱਚ ਮਾਵਾਂ ਨੂੰ, ਘਰ ਵਾਲੀਆਂ ਨੂੰ, ਧੀਆਂ ਭੈਣਾਂ ਨੂੰ ਇੱਜ਼ਤ ਮਾਣ ਨਹੀਂ ਦਿੰਦੇ, ਅੱਜ ਦਾ ਕੀਰਤਨ ਉਹਨਾਂ ਵਾਸਤੇ, ਜਾਂ ਜਿਹੜੇ ਔਰਤਾਂ ਨੂੰ ਧਰਮ ਦੇ ਰਾਹ ਵਿੱਚ ਰੁਕਾਵਟ ਸਮਝਦੇ ਹਨ, ਅੱਜ ਦਾ ਕੀਰਤਨ ਉਹਨਾਂ ਵਾਸਤੇ ਕਿ ਰੁਕਾਵਟ ਬੰਦੇ ਦੇ ਮਨ ਦੀ ਆਪਣੀ ਕਮਜ਼ੋਰੀ ਹੈ, ਆਪਣੀ ਕਮਜ਼ੋਰੀ ਕਿਸੇ ਦੇ ਉੱਤੇ ਸੁੱਟ ਦੇਣੀ ਇਹ ਕੋਈ ਭਲਾ ਕੰਮ ਨਹੀਂ। ਆਪ ਮਜ਼ਬੂਤ ਹੋਵੋ, ਸੰਸਾਰ ਵਿੱਚ ਰਹੋ, ਫਿਰ ਪਰਮਾਤਮਾ ਦੀ ਪ੍ਰਾਪਤੀ ਕਰੋ।

ਲੱਕੜੀ ਤੇ ਸੋਤਕ ਕਿਸ ਤਰ੍ਹਾਂ ਹੋ ਸਕਦਾ? ਸਾਹਿਬ ਜੀ ਕਹਿਣ ਲੱਗੇ, ਜਿਹੜਾ ਗੋਹਾ ਹੈ, ਗੋਬਰ ਹੈ, ਉਹਦੇ ਵਿੱਚ ਵੀ ਛੋਟੇ ਛੋਟੇ ਜੀਵ ਜਨਮ ਲੈਂਦੇ ਨੇ। ਗੋਬਰ ਨੂੰ ਇੱਕ ਜਗ੍ਹਾ ਰੱਖ ਦਿਓ ਸੁਕਾਉਣ ਵਾਸਤੇ, ਜਦ ਗੋਬਰ ਸੁੱਕ ਜਾਏ ਉਸ ਨੂੰ ਚੁੱਕੋ ਤਾਂ ਉਹਦੇ ਵਿੱਚ ਛੋਟੇ ਛੋਟੇ

ਗੋਬਰ ਵਿੱਚ ਵੀ ਕੀੜੇ, ਲੱਕੜੀ ਵਿੱਚ ਵੀ ਕੀੜੇ ਨੇ, ਤੇ ਕੀੜਿਆਂ ਵਿੱਚ ਵੀ ਤੇ ਪਰਮੇਸ਼ਰ ਦੀ ਹੀ ਜੋਤ ਹੈ। ਫਿਰ ਤੇ ਇਹ ਚੀਜ਼ਾਂ ਵੀ ਵਰਤਣੀਆਂ

ਜਿਹੜਾ ਅਨਾਜ ਆਪਾਂ ਖਾਂਦੇ ਹਾਂ ਫਿਰ ਤੇ ਉਸ ਤੇ ਵੀ ਸੂਤਕ ਹੈ, ਕਿਉਂਕਿ ਜਿਤਨਾ ਵੀ ਅਨਾਜ ਹੈ, ਸਬਜ਼ੀਆਂ ਲੈ ਲਓ, ਕੁਛ ਵੀ ਲੈ ਲਓ, ਇਹਨਾਂ ਵਿੱਚ ਵੀ ਛੋਟੇ ਛੋਟੇ ਕੀੜੇ ਕੀਟਾਣੂ ਜਨਮ ਲੈਂਦੇ। ਅਨਾਜ ਦਾ ਅੰਨ ਜਿਹੜਾ ਆਪਾਂ ਖਾਂਦੇ ਹਾਂ, ਅਨਾਜ ਖਾਂਦੇ ਹਾਂ,

ਰੋਟੀ ਤੋਂ ਬਗੈਰ ਇਨਸਾਨ ਜੀ ਸਕਦਾ ਪਰ ਪਾਣੀ ਤੋਂ ਬਗੈਰ ਨਹੀਂ। ਪਾਣੀ ਦੇ ਨਾਲ ਇਨਸਾਨ ਜਿਉਂਦਾ ਤੇ ਸਾਹਿਬ ਜੀ ਕਹਿ ਰਹੇ ਨੇ ਪਹਿਲਾ ਪਾਣੀ ਜੀਓ ਹੈ, ਪਾਣੀ ਜੀਵਨ ਹੈ ਕਿਉਂਕਿ ਪਾਣੀ ਜੀਵਨ ਦਿੰਦਾ। ਤੇ ਸਾਹਿਬ ਜੀ ਕਹਿਣ ਲੱਗੇ ਪਾਣੀ ਤੇ ਵੀ ਸੂਤਕ ਹੋਇਆ। ਕਹਿਣ ਲੱਗੇ ਮਹਾਰਾਜ ਪਾਣੀ ਤੇ ਸੂਤਕ ਕਿਸ ਤਰ੍ਹਾਂ? ਤੇ ਸਾਹਿਬ ਜੀ ਕਹਿਣ ਲੱਗੇ 42 ਲੱਖ ਜੀਵ ਪਰਮੇਸ਼ਰ ਨੇ 42 ਲੱਖ ਜੂਨਾਂ ਪਾਣੀ ਵਿਚ ਪੈਦਾ ਕੀਤੀਆਂ। ਉਹ 42 ਲੱਖ ਜੂਨਾਂ ਪਾਣੀ ਦੇ ਵਿੱਚ ਹੀ ਜਨਮ ਲੈਂਦੀਆਂ ਨੇ, ਵਿੱਚ ਹੀ ਮਰਦੀਆਂ ਨੇ ਤੇ ਫਿਰ ਕੀ

ਅਗਰ ਕਿਸੇ ਦੇ ਜੰਮਣ ਦੇ ਨਾਲ ਹੀ ਘਰ ਵਿੱਚ ਸੂਤਕ ਹੈ, ਫਿਰ ਸੂਤਕ ਨੂੰ ਕਿਸ ਤਰ੍ਹਾਂ ਬਚੋਗੇ? ਸੂਤਕ ਤੋਂ ਕਿਉਂ ਘਰ ਬਚੋਗੇ? ਸੂਤਕ ਪਵੇ ਰਸੋਏ, ਸੂਤਕ ਤਾਂ ਹਰ ਵੇਲੇ ਤੁਹਾਡੀ ਰਸੋਈ ਵਿੱਚ ਹੈ, ਕਿਉਂਕਿ ਰਸੋਈ ਵਿੱਚ ਅਨਾਜ ਹੈ, ਖਾਣ ਦੀਆਂ ਚੀਜ਼ਾਂ ਨੇ, ਪਾਣੀ ਹੈ, ਔਰ ਇਹਨਾਂ ਵਿੱਚ ਕੀਟਾਣੂ ਹੁੰਦੇ ਨੇ। ਛੋਟੇ ਛੋਟੇ ਜੀਵ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹੁੰਦੇ ਨੇ। ਸੂਤਕ ਤੇ ਤੁਹਾਡੀ ਰਸੋਈ ਵਿੱਚ ਹਰ ਵੇਲੇ ਹੈ, ਕਿਸ ਤਰ੍ਹਾਂ ਬਚੋਗੇ?

ਤੇ ਸਾਹਿਬ ਜੀ ਕਹਿਣ ਲੱਗੇ ਫਿਰ ਦੇਖੋ ਮਨ ਤੇ ਵੀ ਸੂਤਕ ਹੈ ਜੀਵ ਤੇ ਵੀ ਸੂਤਕ ਹੈ। ਬ੍ਰਾਹਮਣ ਹੈਰਾਨ ਹੋ ਕੇ ਕਹਿਣ ਲੱਗੇ ਮਹਾਰਾਜ ਮਨ ਤੇ ਕਿਸ ਤਰ੍ਹਾਂ ਸੂਤਕ ਹੋ ਸਕਦਾ ਹੈ।

ਲਾਲਚ ਹੈ, ਉਹ ਮਨ ਝੂਠ ਹੈ। ਉਸ ਮਨ ਤੇ ਸੂਤਕ ਜਿਸ ਮਨ ਵਿੱਚ ਲੋਭ ਹੈ, ਅਗਰ ਮਨ ਵਿੱਚ ਲੋਭ ਲਾਲਚ ਹੋਵੇਗਾ ਤੇ ਤਾਂ ਹੀ ਇਨਸਾਨ ਕਿਸੇ ਦਾ ਹੱਕ ਖਾਵੇਗਾ। ਤੇ ਸਾਹਿਬ ਜੀ ਕਹਿੰਦੇ ਨੇ ਜਿਹਦੇ ਮਨ ਵਿੱਚ ਲੋਭ ਹੈ ਲਾਲਚ ਹੈ ਉਹਦੇ ਮਨ ਤੇ ਸੂਤਕ। ਜਿਹਵਾ ਕਹਿੰਦੇ ਨੇ ਜੀਵ ਨੂੰ, ਕੂੜ ਕਹਿੰਦੇ ਨੇ ਝੂਠ ਨੂੰ। ਜਿਹੜਾ ਜੀਵ ਦੇ ਨਾਲ ਝੂਠ ਬੋਲਦਾ, ਝੂਠ ਬੋਲਿਆ, ਜੀਵ ਝੂਠੀ ਹੋ ਗਈ, ਉਹਦੀ ਜੀਵ ਦੇ ਸੂਤਕ।

ਨਾਨਕ ਸਾਹਿਬ ਦੇ ਸਮਝਾਉਣ ਦਾ ਢੰਗ, ਸੋਤਕ ਮੰਨਣਾ ਹੈ ਤੇ ਮਨ ਤੇ ਮੰਨੋ, ਤਾਂ ਕਿ ਮਨ ਵਿੱਚ ਲਾਲਚ ਨਾ ਰਹੇ। ਮਨ ਵਿੱਚ ਇਹ ਵਿਚਾਰ ਹੋਵੇ, ਮਨਾ ਲਾਲਚ ਨਹੀਂ ਕਰਨਾ, ਜੇ ਮੈਂ ਲਾਲਚ ਕਰਾਂਗਾ ਮੇਰਾ ਮਨ ਜੂਠਾ ਹੋ ਜਾਏਗਾ, ਮੈਂ ਮਾੜਾ ਨਹੀਂ ਬੋਲਣਾ, ਆਪਣੀ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਨਹੀਂ ਕਹਿਣਾ,

ਕੰਨਾਂ ਦੇ ਨਾਲ ਮਾੜਾ ਸੁਣਿਆ ਤੇ ਕੰਨ ਝੂਠੇ। ਲਾਏ ਤਵਾਰੀ ਕਹਿੰਦੇ ਨੇ ਕੰਨ ਦੇ ਕੋਲ ਮੂੰਹ ਕਰਕੇ ਨਿੰਦਿਆ ਚੁਗਲੀ ਕਰਨੀ। ਸਾਹਿਬ ਜੀ ਕਹਿਣ ਲੱਗੇ ਜੇ ਸੂਤਕ ਮੰਨਣਾ ਹੈ ਤਾਂ ਮਨ ਤੇ ਮੰਨੋ, ਅੱਖਾਂ ਤੇ ਮੰਨੋ, ਜੀਵ ਤੇ ਮੰਨੋ, ਕੰਨਾਂ ਤੇ ਮੰਨੋ, ਤਾਂ ਕਿ ਆਪਾਂ ਲਾਲਚ, ਝੂਠ, ਪਰਾਇਆ ਧਨ, ਪਰਾਈ ਔਰਤ ਦੇਖਣੀ ਔਰ ਪਰਾਈ ਨਿੰਦਿਆ ਸੁਣਨੀ ਤੂੰ ਅਸੀਂ ਬਚ ਸਕੀ, ਪਰਾਈ ਨਿੰਦਿਆ ਨਾ ਸੁਣੀ। ਸਾਹਿਬ ਜੀ ਕਹਿਣ ਲੱਗੇ ਮੈਂ ਹੈਰਾਨ ਹਾਂ, ਨਾਨਕ ਹੰਸਾ ਆਦਮੀ ਵਧੇ ਜੰਪੁਰ ਜਾਏ। ਪਰਮੇਸ਼ਰ ਨੇ ਇਨਸਾਨ ਨੂੰ ਹੰਸਾਂ ਵਰਗਾ ਜੀਵਨ ਦਿੱਤਾ ਹੈ, ਪਰ ਇਨਸਾਨ ਕਰਮ ਇਹੋ ਜਿਹੇ ਕਰਦਾ ਹੈ

ਗੱਲ ਇਹ ਹੈ ਜਦ ਘਰ ਵਿੱਚ ਧੀ ਪੁੱਤਰ ਨਾ ਹੋਵੇ ਤੇ ਫਿਰ ਅਰਦਾਸਾਂ ਕਰਦੇ ਮੰਦਰਾਂ ਗੁਰਦੁਆਰੇ ਮਸਜਿਦਾਂ ਵਿੱਚ ਜਾਂਦੇ ਐ ਪਰਮੇਸ਼ਰ ਸਾਨੂੰ ਕੋਈ ਧੀ ਪੁੱਤਰ ਦੇ ਇੱਕ ਪਾਸੇ ਹੱਥ ਜੋੜ ਕੇ ਸੁਖਣਾ ਸੁਖ ਦਿਓ ਕਿ ਸਾਡੇ ਘਰ ਕੋਈ ਧੀ ਪੁੱਤਰ ਆਵੇ ਤੇ ਜਦ ਉਹ ਧੀ ਪੁੱਤਰ ਦੇਵੇ ਤੇ ਫਿਰ ਉਸ ਵੇਲੇ ਕਹਿ ਦਿੰਦੇ ਧੀ ਪੁੱਤਰ ਜੰਮੇ ਹੈ ਹੁਣ ਘਰ ਸੂਤਕ ਵਾਲਾ ਹੋ ਗਿਆ ਸਾਹਿਬ ਜੀ ਕਹਿੰਦੇ ਨੇ ਕਮਾਲ ਹੈ ਪਰਮੇਸ਼ਰ ਜਨਮ ਦਿੰਦਾ ਹੈ ਉਹ ਦਾਤ ਦੇ ਰਿਹਾ ਹੈ ਉਹਦੀ ਦਾਤ ਦੇ ਨਾਲ ਤੁਹਾਡਾ ਘਰ ਸੂਤਕ ਵਾਲਾ ਹੋ ਗਿਆ ਜੂਠਾ ਹੋ ਗਿਆ ਨਾਲੇ ਕਹਿੰਦੇ ਹੋ ਜੰਮਣਾ ਔਰ ਮਰਨਾ ਪਰਮੇਸ਼ਰ ਦੇ ਹੁਕਮ ਵਿੱਚ ਹੈ ਤੇ ਪਰਮੇਸ਼ਰ ਦੇ ਹੁਕਮ ਵਿੱਚ ਹੋਇਆ ਕੋਈ ਵੀ ਕੰਮ ਕਦੀ ਜੂਠਾ ਨਹੀਂ ਹੁੰਦਾ ਜੀਵ ਨੂੰ ਜਨਮ ਪਰਮੇਸ਼ਰ ਦਿੰਦਾ ਇਹ ਉਹਦੀ ਦਾਤ ਹੈ ਬੱਚਾ ਜਨਮ ਲਵੇ ਉਹਦਾ ਸ਼ੁਕਰ ਕਰੋ ਕਿ ਤੂੰ ਬੜੀ ਕਿਰਪਾ ਕੀਤੀ ਸਾਨੂੰ ਧੀ ਪੁੱਤਰ ਦੀ ਦਾਤ ਦਿੱਤੀ ਪਰ ਤੁਸੀਂ ਤੇ ਕਹਿਣ ਲੱਗ ਪੈਂਦੇ ਹੋ ਬੱਚਾ ਜੰਮਿਆ ਹੈ ਤੇ ਘਰ ਹੁਣ ਸੂਤਕ ਵਾਲਾ ਹੋ ਗਿਆ ਜੰਮਣ ਮਰਨਾ ਹੁਕ

ਖਾਣਾ ਪੀਣਾ ਪਵਿੱਤਰ ਹੈ, ਪੀਣ ਦਾ ਮਤਲਬ ਸ਼ਰਾਬ ਨਹੀਂ ਲੈਣਾ, ਪਾਣੀ। ਖਾਣਾ ਪੀਣਾ ਪਵਿੱਤਰ ਹੈ, ਦਿੱਤੋਂ ਰਿਜਕ ਸੰਭਾਏ। ਇੱਕ ਪਾਸੇ ਕਹਿੰਦੇ ਹੋ ਰਿਜਕ ਰੱਬ ਦਿੰਦਾ, ਰਿਜਕ ਪਰਮੇਸ਼ਰ ਦਿੰਦਾ, ਤੇ ਦੂਸਰੇ ਪਾਸੇ ਜਦ ਘਰ ਬੱਚਾ ਜਨਮ ਲੈਂਦਾ ਤੇ ਉਹਦੇ ਘਰੋਂ ਖਾਣਾ ਨਹੀਂ ਖਾਂਦੇ ਕਿ ਬੱਚੇ ਨੇ ਜਨਮ ਲਿਆ ਤੇ ਘਰ ਸੂਤਕ।

ਕਹਿਣ ਲੱਗੇ ਭਾਈ ਜਿਨ੍ਹਾਂ ਗੁਰਮੁਖਾਂ ਨੇ ਜਿਨ੍ਹਾਂ ਸਿਆਣਿਆਂ ਨੇ ਇਹਨਾਂ ਗੱਲਾਂ ਨੂੰ ਜਾਣ ਲਿਆ ਕਿ ਜੰਮਣਾ ਮਰਨਾ ਪਰਮੇਸ਼ਰ ਦੇ ਹੁਕਮ ਵਿੱਚ ਹੈ ਉਹਨਾਂ ਤੇ ਸੂਤਕ ਨਹੀਂ ਹਾਂ ਜੇ ਸੂਤਕ ਮੰਨਣਾ ਹੀ ਹੈ ਤਾਂ ਆਪਣੇ ਮਨ ਤੇ ਮੰਨੋ ਅੱਖਾਂ ਤੇ ਮੰਨੋ ਜੀਵ ਤੇ ਮੰਨੋ ਕੰਨਾਂ ਤੇ ਮੰਨੋ ਤਾਂ ਕਿ ਲਾਲਚ ਮਨ ਵਿੱਚ ਨਾ ਰਵੇ ਤੁਹਾਡੀ ਜੀਵ ਤੋਂ ਝੂਠ ਨਾ ਨਿਕਲੇ ਅੱਖਾਂ ਦੇ ਨਾਲ ਕੋਈ ਭੈੜੀ ਚੀਜ਼ ਨਾ ਦੇਖੋ ਔਰ ਕੰਨਾਂ ਦੇ ਨਾਲ ਕੋਈ ਮਾੜੀ ਗੱਲ ਨਾ ਸੁਣੋ ਤੁਹਾਡੇ ਮਨ ਵਿੱਚ ਲਾਲਚ ਹੋਵੇ ਪਰ ਕਾਹਦਾ ਨਾਮ ਦਾ ਲਾਲਚ ਚੰਗੀਆਂ ਗੱਲਾਂ ਦਾ ਲਾਲਚ ਤੁਹਾਡੀ ਜੀਭ ਬੋਲੇ ਪਰ ਮਾੜਾ ਨਹੀਂ ਸ਼ੁਭ ਗੁਣ ਬੋਲੇ ਅੱਖਾਂ ਦੇਖਣ ਕੀ ਦੇਖਣ

ਹੀ ਤੇ ਉਦੋਂ ਹੁੰਦੀ ਹੈ ਜਦੋਂ ਇੱਕ ਪਾਸੇ ਸੀਤਾ ਵਰਗੀ ਸਤੀ ਦੀ ਪੂਜਾ ਹੈ, ਦੇਵੀਆਂ ਦੀ ਇੱਕ ਪਾਸੇ ਪੂਜਾ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਔਰਤ ਨੂੰ ਨੀਵਾਂ ਕਿਹਾ ਜਾਂਦਾ। ਇਹ ਦੋ ਗੱਲਾਂ ਕਿਉਂ? ਜਾਂ ਦੇਵੀਆਂ ਦੀ ਪੂਜਾ ਛੱਡ ਦਿਓ ਕਿਉਂਕਿ ਉਹ ਵੀ ਤੇ ਔਰਤਾਂ ਵਿੱਚ ਹੀ ਆਉਂਦੀ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਕੈਸਾ ਸੁੰਦਰ ਉਪਦੇਸ਼ ਹੈ, ਇੱਕ ਪਾਸੇ ਪੂਜਾ ਕਰਦੇ ਹੋ, ਇੱਕ ਪਾਸੇ ਕਹਿੰਦੇ ਹੋ ਔਰਤ ਮਾੜੀ ਹੈ। ਸਾਡੇ ਦੇਸ਼ ਵਿੱਚ ਇਹ ਪ੍ਰਥਾ ਚੱਲੀ ਆਈ ਸਤੀ ਹੋਣ ਦੀ। ਸਤੀ ਹੋਣ ਦਾ ਕਾਰਨ ਔਰਤ ਨੂੰ ਨੀਵਾਂ ਕਿਹਾ ਗਿਆ। ਔਰਤ ਨੂੰ ਇਸ ਵਾਸਤੇ ਸਤੀ ਕੀਤਾ ਜਾਂਦਾ ਸੀ, ਆਦਮੀ ਮਰ ਗਿਆ ਤੇ ਕਹਿੰਦੇ ਸਨ ਹੁਣ ਔਰਤ ਨੂੰ ਨਾਲ ਸਾੜ ਦਿਓ ਕਿਉਂਕਿ ਬੰਦੇ ਨੂੰ ਔਰਤ ਦੀ ਸੇਵਾ ਦੀ ਅੱਗੇ ਵੀ ਲੋੜ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹ ਠੀਕ ਨਹੀਂ। ਹੈਰਾਨਗੀ ਦੀ ਗੱਲ ਹੈ, ਬੰਦਾ ਮਰ ਜਾਏ, ਔਰਤ ਨੂੰ ਨਾਲ ਸਾੜਨ ਵਾਸਤੇ ਮਜਬੂਰ ਕੀਤਾ ਜਾਂਦਾ ਹੈ। ਜੇ ਔਰਤ ਮਰ ਜਾਏ ਤੇ ਆਦਮੀ ਹੋਰ ਵਿਆਹ ਕਰ ਲਵੇ, ਇਹ ਤੇ ਨਿਆਂ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੂੰ ਇਹ ਸਵਾਲ ਹੋਏ ਤੇ ਸਾਹਿਬ ਜੀ ਕਹਿਣ ਲੱਗੇ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਕਿ ਔਰਤ ਪਤੀ ਦੇ ਨਾਲ ਸਤੀ ਹੋਵੇ। ਧੰਨ ਗੁਰੂ ਅਮਰਦਾਸ ਨੇ, ਤੀਸਰੇ ਗੁਰੂ ਨੇ ਆਪਣੇ ਸਿੱਖਾਂ ਵਾਸਤੇ ਹੁਕਮ ਜਾਰੀ ਕੀਤਾ ਕਿ ਜਿਹੜਾ ਸਤੀ ਪ੍ਰਥਾ ਨੂੰ ਮੰਨੇਗਾ ਉਹ ਮੇਰਾ ਸਿੱਖ ਨਹੀਂ। ਸਤੀਆਂ ਹੁੰਦੀਆਂ ਨੇ ਪਰ ਕੌਣ? ਧੰਨ ਗੁਰੂ ਨਾਨਕ ਸਾਹਿਬ ਦਾ ਇਹ ਤੀਸਰਾ ਰੂਪ।

ਜਿਹੜੀ ਪਤੀ ਦੇ ਵਿਛੋੜੇ ਦੀ ਸੱਟ ਨੂੰ ਸਹਾਰ ਲਵੇ। ਅਨਸੁਈਆ ਨੂੰ ਜਿਉਂਦਿਆਂ ਸਤੀ ਕਿਹਾ ਗਿਆ। ਸਤੀ ਅਨਸੁਈਆ ਦਾ ਹਿੰਦੂ ਪੁਰਾਣਾਂ ਵਿੱਚ ਬੜਾ ਜ਼ਿਕਰ ਹੈ। ਉਹ ਜਿਉਂਦੀ ਸਤੀ ਅਖਵਾਈ, ਮਰ ਕੇ ਸਤੀ ਨਹੀਂ ਅਖਵਾਈ। ਜਿਉਂਦਿਆਂ ਵੀ ਸਤੀ ਹੋਇਆ ਜਾ ਸਕਦਾ ਹੈ, ਪਰ ਕਿਸ ਤਰ੍ਹਾਂ? ਉੱਚੇ ਆਚਰਣ ਕਰਕੇ, ਸ਼ੁਭ ਗੁਣਾ ਕਰਕੇ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਆਸਾ ਦੀ ਵਾਰ ਦਾ

ਪੰਡ ਔਰਤ ਪੰਡ ਜੰਮੀਏ ਔਰਤ ਇਨਸਾਨ ਨੂੰ ਜਨਮ ਦਿੰਦੀ ਹੈ ਹੈਰਾਨਗੀ ਦੀ ਗੱਲ ਤੇ ਇਹ ਹੈ ਪੰਡ ਜੰਮੀਏ ਪੰਡ ਨਿਮੀਏ ਔਰਤ ਨੂੰ ਵੀ ਜਨਮ ਦਿੰਦੀ ਪੰਡ ਜੰਮੀਏ ਪੰਡ ਨਿਮੀਏ ਪੰਡ ਮੰਗਣ ਵਿਆਹ ਮੰਗਣੀ ਹੋਣੀ ਹੈ ਵਿਆਹ ਹੋਣਾ ਤਾਂ ਵੀ ਔਰਤ ਦੇ ਨਾਲ ਫਿਰ ਵੀ ਔਰਤ ਨੂੰ ਮਾੜਾ ਕਹਿੰਦੇ ਸਾਹਿਬ ਜੀ ਫਰਮਾਉਂਦੇ ਹਨ।

ਜਾਂ ਔਰਤ ਹੈ, ਇਹਨਾਂ ਸਾਰਿਆਂ ਨੂੰ ਜਨਮ ਔਰਤ ਦਿੰਦੀ ਹੈ। ਪੰਡੇਬਾਜ ਨਾ ਕੋਈ, ਔਰਤ ਤੋਂ ਬਗੈਰ ਜਨਮ ਨਹੀਂ ਹੋ ਸਕਦਾ। ਪਰ ਹਾਂ, ਅਗਰ ਜਨਮ ਮਰਨ ਤੋਂ ਕੋਈ ਰਹਿਤ ਹੈ ਤਾਂ ਉਹ ਹੈ ਇੱਕ ਪਰਮੇਸ਼ਰ। ਨਾਨਕ ਪੰਡੇ ਬਾਹਰਾ ਇੱਕੋ ਸੱਚਾ ਸੋਏ, ਉਹ ਸੱਚਾ ਪਰਮੇਸ਼ਰ, ਉਹਨੂੰ ਖੁਦਾ ਕਹੋ, ਰਾਮ ਕਹੋ, ਵਾਹਿਗੁਰੂ ਕਹੋ, ਉਹ ਹੀ ਜਨਮ ਮਰਨ ਦੇ ਚੱਕਰ ਤੋਂ ਰਹਿਤ ਹੈ। ਤੇ ਸਾਹਿਬ ਜੀ ਕਹਿਣ ਲੱਗੇ, ਉਹਨਾਂ ਬ੍ਰਾਹਮਣਾਂ ਨੂੰ ਔਰਤ ਨੂੰ ਮਾੜਾ ਕਹਿ ਕੇ, ਉਸ ਨੂੰ ਨੀਵਾਂ ਕਹਿ ਕੇ ਦੁਤਕਾਰੋ ਨਾ, ਕਿਉਂਕਿ ਔਰਤ ਸੰਸਾਰ ਨੂੰ ਜਨਮ ਦਿੰਦੀ ਹੈ। ਇੱਕ ਪਾਸੇ ਔਰਤ ਮਾਂ ਹੈ, ਮਾਂ ਕਹਿ ਕੇ ਉਹਦੇ ਪੈਰਾਂ ਤੇ ਮੱਥਾ ਟੇਕਦੇ ਹੋ, ਫਿਰ ਪਤਨੀ ਜਿਹਦੇ ਨਾਲ ਜੀਵਨ ਗੁਜ਼ਾਰਦੇ ਹੋ, ਭੈਣ ਹੈ, ਬੇਟੀ ਹੈ, ਕਿਤਨੇ ਰਿਸ਼ਤੇ ਨੇ ਔਰਤ ਦੇ ਨਾਲ, ਤੇ ਫਿਰ ਵੀ ਉਸ ਨੂੰ ਮਾੜਾ ਕਹੋ, ਇਹ ਇਨਸਾਫ ਨਹੀਂ। ਸਾਹਿਬ ਜੀ ਕਹਿਣ ਲੱਗੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ, ਮਾੜਾ ਉਹ ਹੈ ਜਿਹਦੇ ਕੰਮ ਮਾੜੇ ਨੇ। ਚਾਹੇ ਔਰਤ ਹੈ ਚਾਹੇ ਮਰਦ ਹੈ, ਇਹ ਪਰਮੇਸ਼ਰ ਦੇ ਬਣਾਏ ਨੇ, ਔਰ ਪਰਮੇਸ਼ਰ ਦੇ ਬਣਾਏ ਕਦੀ ਮਾੜੇ ਨਹੀਂ ਹੁੰਦੇ। ਇਸ ਕਰਕੇ ਭਾਈ, ਸੁੱਚਾ ਉਹ ਹੈ ਜਿਹਦਾ ਮਨ ਸੱਚਾ ਹੈ। ਕੱਲਾ ਨਹਾਉਣ ਦੇ ਨਾਲ, ਤੀਰਥਾਂ ਤੇ ਭੱਜੇ ਫਿਰਨ ਦੇ ਨਾਲ ਇਨਸਾਨ ਸੁੱਚਾ ਨਹੀਂ ਹੁੰਦਾ। ਆਓ, ਜੇ ਸੂਤਕ ਮੰਨਣਾ ਹੈ ਤਾਂ ਵਿਕਾਰਾਂ ਤੇ ਮੰਨੋ, ਤਾਂ ਕਿ ਅਸੀਂ ਵਿਕਾਰ ਨਾ ਕਰੀਏ। ਬੱਚਾ ਜੰਮਣ ਤੇ ਸੂਤਕ

ਜਿਨ੍ਹਾਂ ਵੱਲ ਗੁਰੂ ਹੋਵੇ ਭਾਈ। ਕਿਸੇ ਵੀ ਕਾਰਜ ਕਰਨ ਤੋਂ ਪਹਿਲਾਂ ਜੇ ਗੁਰੂ ਨੂੰ ਚੇਤੇ ਕਰ ਲਈਏ, ਗੁਰੂ ਨੂੰ ਉਸ ਕਾਰਜ ਵਿੱਚ ਖਲਿਆਰ ਲਈਏ, ਤਾਂ ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋ। ਗੁਰ ਪੂਰਾ ਜਿਨ ਸਿਮਰਿਆ, ਜਿਨ੍ਹਾਂ ਪੂਰੇ ਗੁਰੂ ਨੂੰ ਹਰ ਕਾਰਜ ਵਿੱਚ ਮੁੱਖ ਰੱਖਿਆ ਨਾ, ਸਹੀ ਪਏ ਨਿਹਾਲ, ਉਹ ਨਿਹਾਲ ਹੋ ਗਏ। ਧਨ ਦੌਲਤ ਨਾਲ ਵੀ ਤੇ ਪ੍ਰਭੂ ਕਿਰਪਾ ਨਾਲ ਵੀ। ਗੁਰ ਪੂਰਾ ਜਿਨ ਸਿਮਰਿਆ, ਸਹੀ ਪਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ। ਤੋਂ ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਆਪ ਕਰਦਾ, ਜਿਨ੍ਹਾਂ ਨੇ ਭਾਈ ਗੁਰੂ ਕਾ ਆਸਰਾ ਲਿਆ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ, ਅਣਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ। ਜਿਨ੍ਹਾਂ ਨੇ ਇਹ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ, ਪਰ ਮੇਰਾ ਤਾਂ ਸਭੋ ਕੁਝ ਤੂੰ ਹੀ ਹੈ। ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੂੰ, ਮੈਂ ਤਾਂ ਇੱਕ ਤੇਰਾ ਆਸਰਾ ਹੈ, ਤੇਰੀ ਓਟ ਹੈ। ਤੇ ਫਿਰ ਗੁਰੂ ਆਪ ਹੀ ਉਹਨਾਂ ਦੀਆਂ ਸ਼ੁਭ ਮਨੋ ਪਾਵਣੀਆਂ